ਜੀਉ ਪਿੰਡਾ ਸਭ ਤੇਰਾ ਵਾਹਿਗੁਰੂ ਕਹੁ ਨਾਨਕ ਸਭ ਤੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਤਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰੋ ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆਵਾ ਤਾਈ ਸਭ ਥਾਈ ਹੋਏ ਸਾਈ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਵਣ ਛਕਿਆ ਦੇ ਚਲਾਈ ਤੇਗ ਵਾਹੀ ਦੇਖ ਕੇ ਨਿਟ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾ ਚੜਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ ਦੇਖ ਤੇਗ ਫਤਿਹ ਬਿਰਧਗੀ ਪੈਜ ਪੰਥਗੀ ਜੀ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਦੇ ਬੂੰਗੇ ਜੁਗੋਂ ਜੁਗਿਆ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮੰਨੀ ਵਾ ਮਤ ਉੱਚੀ ਮਤ ਪਾਦਾ ਰਾਖਾ ਵਾਹਿਗੁਰੂ ਹੇਨ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਉਟਿਆਂ ਦੇ ਓਟ ਗੁਰੂ ਗਰੀਬ ਨਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੋ ਦਰ ਸ਼ਬਦ ਚੌਂਕੀ ਦੇ ਸ਼ਬਦ ਕੀਰਤਨ ਉਪਰੰਤ ਸੋ ਦਰ ਰਹਿਰਾਜ ਸਾਹਿਬ ਜੀ ਦੇ ਪਾਠ ਹੋਏ ਪਾਵਨ ਬਾਣੀ ਗਾਇਨ ਕਰਦਿਆਂ ਬਾਣੀ ਪੜ੍ਹਦਿਆਂ ਸਤਿਗੁਰੂ ਜੀ ਅੱਖਰ ਵਾਧਾ ਕਟਾ ਪ੍ਰਚਗ ਮਾਫ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦਿਆਂ ਹਿਰਦਿਆਂ ਤੇ ਵਸਾਵਣਾ ਆਈਆਂ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਰਬਾ ਦੇ ਕਾਰਜ ਰਾਸ ਕਰਨੇ ਘਰ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ ਬੱਚਿਆਂ ਨੂੰ ਗੁਰਮਾਂ ਦੀ ਸੁੱਜੀ ਵਿਦਿਆ ਦੇ ਦਾਨ ਬਖਸ਼ਣੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਸਰਦਾਰ ਨਰਿੰਦਰ ਸਿੰਘ ਜੀ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਲਈ ਅਰਦਾਸ ਸੇ ਪਰਿਵਾਰ ਦੀਆਂ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ ਪਰਿਵਾਰ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ ਪਾਵਨ ਹਜ਼ੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ
ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ। ਉਪਰੰਤ ਸੰਧਿਆ ਦੇ ਦੀਵਾਨ

ਜੋ ਪ੍ਰਭ ਕੋ ਮਿਲ ਬੋਚਾ ਖੋਜ ਸ਼ਬਦ ਮਨੇ ਰਾਜ ਕਰੇ ਕਾ ਖਾਲਸਾ ਆਕੀ ਰਹਿ ਨ ਕੋਏ ਖਵਾਰ ਹੋਏ ਸਭ ਮਿਲੇਗੀ ਬਚੇ ਸ਼ਰਨ ਜੋਈ ਖਵਾਰ ਹੋਏ ਸਭ ਮਿਲੇਗੀ ਬਚੇ ਸ਼ਰਨ ਜੋਈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਰ ਸ਼ਾਹ ਸੰਗਤ, ਆਪ ਵਡਭਾਗੀ ਹੋ ਜੋ ਸੰਧਿਆ ਸਮੇਂ ਖਾਲਸਾ ਦੀਵਾਨ ਸਾਡੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਆਪ ਜੀ ਹਾਜ਼ਰੀਆਂ ਪਾ ਰਹੇ ਹੋ। ਆਪ ਸੰਧਿਆ ਦੇ ਦੀਵਾਨ ਦੀ ਰਮਤਾ ਕਰ ਰਹੇ ਨੇ ਸਰਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਸ਼੍ਰੀ ਚਮਕੌਰ ਸਾਹਿਬ ਵਾਲੇ, ਉਹਨਾਂ ਤੋਂ 6:30 ਵਜੇ ਤੱਕ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। ਉਪਰੰਤ ਭਾਈ ਖਜਾਨ ਸਿੰਘ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ ਕਥਾ ਦੀ ਹਾਜ਼ਰੀ ਭਰਨਗੇ ਅਤੇ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਉਹਨਾਂ ਦਾ ਰਾਗੀ ਜਥਾ ਕੀਰਤਨ ਦੀ ਹਾਜ਼ਰੀ ਭਰਨਗੇ। ਹਰ ਸਾਲ ਦੀ ਤਰ੍ਹਾਂ ਬੱਚਿਆਂ ਦਾ ਗੁਰਬਾਣੀ ਕੰਠ ਮੁਕਾਬਲਾ ਜੋ ਕਿ 24 ਅਕਤੂਬਰ ਨੂੰ ਹੋ ਰਿਹਾ ਹੈ, ਵੱਧ ਤੋਂ ਵੱਧ ਬੱਚਿਆਂ ਨੂੰ ਰਜਿਸਟਰ ਕਰਾਓ ਤਾਂ ਕਿ ਬੱਚੇ ਇਸ ਵਿੱਚ ਭਾਗ ਲੈ ਸਕਣ। ਜੋ ਬੱਚੇ ਗੁਰਬਾਣੀ ਕੰਠ ਕਰਕੇ ਸਰਵਣ ਕਰਾਉਂਦੇ ਨੇ ਸਾਰਿਆਂ ਬੱਚਿਆਂ ਨੂੰ ਖਾਲਸਾ ਦੀਵਾਨ ਸਾਡੀ ਵੱਲੋਂ ਵਿਸ਼ੇਸ਼ ਪ੍ਰਾਏ ਦਿੱਤੇ ਜਾਂਦੇ ਨੇ, ਸੋ ਬੱਚਿਆਂ ਨੂੰ ਰਜਿਸਟਰ ਕਰਾਓ ਤਾਂ ਕਿ ਬੱਚੇ ਇਸ ਗੁਰਬਾਣੀ ਕੰਠ ਮੁਕਾਬਲੇ ਵਿੱਚ ਭਾਗ ਲੈ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਭਾਈ ਸਤਨਾਮ ਸਿੰਘ ਜੀ, ਸ਼੍ਰੀ ਚਮਕੌਰ ਸਾਹਿਬ ਵਾਲੇ ਭਾਈ ਸਾਹਿਬ ਜੀ, ਜੋ ਕਿ ਬੜੇ ਹੀ ਪਿਆਰ ਦੇ ਨਾਲ ਗੁਰੂ ਕੀ ਬਾਣੀ ਸਰਵਣ ਕਰਾ ਰਹੇ ਸਨ। ਭਾਈ ਸਾਹਿਬ ਜੀ ਦੇ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਚੜ੍ਹਦੀਆਂ ਕਲਾ ਰੱਖੇ। ਆਓ ਸਮਾਂ ਹੈ ਗੁਰਮਤਿ ਵਿਚਾਰਾਂ ਦਾ, ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਹਨ ਭਾਈ ਸਾਹਿਬ, ਭਾਈ ਖਜਾਨ ਸਿੰਘ ਜੀ, ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਉਹਨਾਂ ਤੋਂ ਗੁਰਮਤਿ ਵਿਚਾਰਾਂ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਜੋ ਲੜੀਵਾਰ ਕਥਾ ਹੈ ਉਹ ਸਰਵਣ ਕਰਦੇ ਹਾਂ। ਉਪਰੰਤ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਉਹਨਾਂ ਦਾ ਰਾਗੀ ਜਥਾ ਕੀਰਤਨ ਦੀ ਹਾਜ਼ਰੀ ਭਰਨਗੇ। ਬੱਚਿਆਂ ਦਾ ਗੁਰਬਾਣੀ ਕੰਠ ਮੁਕਾਬਲਾ 24 ਅਕਤੂਬਰ ਨੂੰ ਹੋ ਰਿਹਾ ਹੈ, ਸੋ ਵੱਧ ਤੋਂ ਵੱਧ ਬੱਚਿਆਂ ਨੂੰ ਰਜਿਸਟਰ ਕਰਾਓ ਤਾਂ ਕਿ ਬੱਚੇ ਇਸ ਗੁਰਬਾਣੀ ਕੰਠ ਮੁਕਾਬਲੇ ਵਿੱਚ ਭਾਗ ਲੈ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਭਾਈ ਗੁਰਦਾਸ ਜੀ ਉਹਨਾਂ ਦੀ ਰਚਿਤ ਵਾਰਾਂ ਦੀ ਜੋ ਲੜੀਵਾਰ ਆਪਾਂ ਵਿਆਖਿਆ ਦੇ ਨਾਲ ਜੁੜਦੇ ਹਾਂ, ਕਥਾ ਵਿਚਾਰ ਦੇ ਨਾਲ ਜੁੜਦੇ ਹਾਂ, ਅੱਜ ਵੀ ਜੋ ਆਪ ਜੀ ਨੇ ਪੌੜੀ ਦਾ ਪਾਠ ਸਰਵਣ ਕੀਤਾ ਹੈ, ਇਸ ਦੇ ਅੰਦਰ ਭਾਈ ਸਾਹਿਬ ਭਾਈ ਗੁਰਦਾਸ ਜੀ ਜੋ ਸਾਨੂੰ ਅਗੰਮੀ ਸਤਿਗੁਰਾਂ ਦੇ ਘਰ ਦਾ ਉਪਦੇਸ਼ ਬਖਸ਼ ਕੇ ਨਿਵਾਜ ਰਹੇ ਨੇ, ਇਹਨਾਂ ਬਚਨਾਂ ਨੂੰ ਵਿਚਾਰਨ ਦਾ ਆਪਾਂ ਯਤਨ ਕਰੀਏ। ਅੱਜ ਦੇ ਜਿਹੜੇ ਬੋਲ ਭਾਈ ਗੁਰਦਾਸ ਜੀ ਨੇ ਬਖਸ਼ੇ ਨੇ, ਇਹਨਾਂ ਦੇ ਅੰਦਰ ਪਰਮਾਤਮਾ ਦੇ ਨਾਮ ਦੀ, ਪਰਮਾਤਮਾ ਦੀ ਭਗਤੀ ਦੇ ਰਸ ਦੀ ਗੱਲ ਕਰਦਿਆਂ ਹੋਇਆਂ ਦੱਸਿਆ ਹੈ ਕਿ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਜੋ ਸਮਰੱਥਾਵਾਨ ਨੇ, ਬੇਅੰਤ ਨੇ, ਅਗੰਮ ਨੇ, ਅਗੋਚਰ ਨੇ, ਉਹਨਾਂ ਦਾ ਨਾਮ ਦਾ ਰਸ ਵੀ ਜਿਹੜਾ ਉਹ ਵੀ ਬਹੁਤ ਵੱਡਾ ਹੈ। ਨਾ ਹੀ ਪਰਮਾਤਮਾ ਦੀ ਥਾਂ ਨੂੰ ਪਾਇਆ ਜਾ ਸਕਦਾ ਹੈ, ਪਰਮਾਤਮਾ ਦੀ ਹਸਤੀ ਨੂੰ ਮੁਕੰਮਲ ਬਿਆਨ ਕੀਤਾ ਜਾ ਸਕਦਾ ਹੈ, ਨਾ ਹੀ ਪਰਮਾਤਮਾ ਦੇ ਨਾਮ ਦੇ ਰਸ ਨੂੰ ਬਿਆਨ ਕੀਤਾ ਜਾ ਸਕਦਾ ਹੈ। ਵੈਸੇ ਜਿਨ੍ਹਾਂ ਜਿਨ੍ਹਾਂ ਨੇ ਵੀ ਨਾਮ ਦਾ ਰਸ ਚੱਖਿਆ ਹੈ, ਉਹ ਜਦੋਂ ਸਾਡੇ ਨਾਲ ਨਾਮ ਦੇ ਰਸ ਦੀ ਗੱਲ ਕਰਦੇ ਨੇ, ਚਾਹੇ ਭਗਤ ਸਾਹਿਬਾਨ, ਚਾਹੇ ਭੱਟ ਸਾਹਿਬਾਨ ਜਾਂ ਗੁਰੂ ਸਾਹਿਬਾਨ, ਇੱਕ ਗੱਲ ਉਹਨਾਂ ਨੇ ਨਾਮ ਰਸ ਦੇ ਵਿੱਚ ਦੱਸਦਿਆਂ ਹੋਇਆਂ ਇਹ ਗੱਲ ਸਾਨੂੰ ਵਾਰ ਵਾਰ ਸਮਝਾਈ ਹੈ ਕਿ ਜਿੰਨਾ ਵੀ ਅਸੀਂ ਪਰਮਾਤਮਾ ਦੇ ਨਾਮ ਦਾ ਰਸ ਤੁਹਾਡੇ ਨਾਲ ਬਿਆਨ ਕਰ ਰਹੇ ਹਾਂ, ਇਹਦਾ ਭਾਵ ਇਹ ਨਹੀਂ ਸਮਝਣਾ ਕਿ ਪਰਮਾਤਮਾ ਦਾ ਰਸ ਕੇਵਲ ਇੰਨਾ ਕਿ ਪਰਮਾਤਮਾ ਦੇ ਨਾਮ ਦਾ ਰਸ। ਕਹਿਣ ਲੱਗੀ ਇਹ ਤਾਂ ਅਸੀਂ ਕਹਿ ਲਈਏ ਵੀ ਇੱਕ ਕਿਣਕੇ ਤੋਂ ਵੀ ਘੱਟ ਜਿਹੜਾ ਹੈ ਉਹ ਬਿਆਨ ਕਰ ਪਾਏ, ਪਰਮਾਤਮਾ ਦਾ ਨਾਮ ਦਾ ਰਸ ਬਹੁਤ ਵੱਡਾ, ਇਹਨੂੰ ਬਿਆਨ ਨਹੀਂ ਆਪਾਂ ਕਰ ਸਕਦੇ। ਕਿਉਂਕਿ ਜਦੋਂ ਅਸੀਂ ਪਰਮਾਤਮਾ ਦੇ ਨਾਮ ਦੀ, ਗੁਣਾਂ ਦੀ ਗੱਲ ਕਰਦੇ ਹਾਂ, ਇੱਕ ਦਿਨ ਅੱਗੇ ਵੀ ਆਪਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜਪਜੀ ਸਾਹਿਬ ਦੇ ਬਚਨ ਵਿਚਾਰੇ ਸੀ ਕਿ ਗੁਰੂ ਸਾਹਿਬ ਜੀ ਸਮਝਾਉਂਦੇ ਨੇ ਨਾਮ ਪਰਮਾਤਮਾ ਦਾ ਵੱਡਾ ਹੈ ਅਤੇ ਉਹਦੇ ਵਪਾਰੀ ਵੀ ਜਿਹੜੇ ਉਹ ਵੀ ਬਹੁਤ ਅਮੁੱਲਕ ਹੈ, ਵੱਡੇ। ਹੁਣ ਦੇਖੋ ਕੋਲੇ ਦਾ ਵਪਾਰ ਕਰਨ ਵਾਲਾ ਜਿਹੜਾ ਹੈ ਉਹਦੀ ਇੱਕ ਆਪਣੀ ਹੈਸੀਅਤ ਹੈ, ਉਹਦੀ ਇੱਕ ਸੀਮਾ ਹੈ ਉਹਦੇ ਕੋਲ ਪੈਸੇ ਦੀ, ਦੌਲਤ ਦੀ। ਇੱਕ ਉਹਦੇ ਤੋਂ ਉੱਪਰ ਉੱਠ ਕੇ ਕੋਈ ਪੱਥਰਾਂ ਦਾ ਵਪਾਰ ਕਰਦਾ ਹੈ, ਕੋਈ ਮੂਰਤੀ ਨੂੰ ਘੜ ਕੇ, ਉਹਦੀ ਇੱਕ ਆਪਣੀ ਸੀਮਾ ਹੈ। ਕੋਈ ਚਾਂਦੀ ਦਾ ਵਪਾਰ ਕਰਦਾ ਹੈ, ਉਹਦੇ ਵਪਾਰ ਦੀ, ਉਹਦੇ ਦਾਇਰੇ ਦੀ, ਉਹਦੀ ਅਮੀਰਤਾ ਦੀ ਆਪਣੀ ਸੀਮਾ ਹੈ। ਸੋਨੇ ਦਾ ਕੋਈ ਵਪਾਰ ਕਰਦਾ ਹੈ, ਉਹਦੀ ਇੱਕ ਆਪਣੀ ਅਮੀਰੀ ਹੁੰਦੀ ਹੈ। ਅਤੇ ਜਿਹੜਾ ਹੀਰਿਆਂ ਦਾ ਵਪਾਰ ਕਰਦਾ ਹੈ, ਉਹ ਦੂਜਿਆਂ ਦੇ ਨਾਲੋਂ ਵੀ ਜ਼ਿਆਦਾ ਦੁਨੀਆਂ ਦੇ ਵਿੱਚ ਅਮੀਰ ਹੁੰਦਾ ਹੈ। ਹੁਣ ਕੋਲੇ ਵਾਲਾ ਰੋਜ਼ ਕੋਲਾ ਵੇਚੇ, ਸਵੇਰ ਤੋਂ ਸ਼ਾਮ ਤੱਕ ਉਹ ਵਪਾਰ ਕਰਦਾ ਰਹੇ, ਅਤੇ ਹੀਰੇ ਵਾਲਾ ਸ਼ਾਇਦ ਜੇ ਇੱਕ ਮਹੀਨੇ ਵਿੱਚ ਇੱਕ ਹੀਰਾ ਵੇਚ ਲਵੇ ਤਾਂ ਉਹਦੇ ਨੂੰ ਵੱਧ ਕਮਾਈ ਕਰ ਜਾਂਦਾ ਹੈ। ਇਸੇ ਤਰ੍ਹਾਂ ਹੀ ਦੁਨੀਆਂ ਦੇ ਵਿੱਚ ਜਿਹੜੇ ਪਦਾਰਥ ਨੇ ਉਹ ਸਾਰੇ ਜਿਹੜੇ ਨੇ ਉਹ ਸੋਨੇ ਚਾਂਦੀ ਦੇ ਵਾਂਗ ਜਾਂ ਦੂਜੀਆਂ ਵਸਤੂਆਂ ਦੇ ਵਾਂਗ ਨੇ। ਕੁਝ ਜਿਹੜੇ ਵਪਾਰ ਨੇ ਜਿਹੜੇ ਬੇਈਮਾਨੀ ਵਾਲੇ ਉਹ ਕੋਲੇ ਦੀ ਤਰ੍ਹਾਂ ਹੈ, ਪਰ ਜਿਹੜਾ ਨਾਮ ਦਾ ਵਪਾਰ ਇਹ ਹੀਰੇ ਦੀ ਤਰ੍ਹਾਂ ਹੈ। ਕਿਉਂਕਿ ਜਦੋਂ ਮਨੁੱਖਾ ਜਨਮ ਨੂੰ ਆਪਾਂ ਬਾਣੀ ਦੇ ਵਿੱਚੋਂ ਗਿਆਨ ਲੈ ਕੇ ਸਮਝਾਂਗੇ ਤਾਂ ਫਿਰ ਇਹ ਮਨੁੱਖਾ ਜਨਮ ਵੀ ਇੱਕ ਹੀਰਾ ਜਨਮ ਹੈ। ਵੈਸੇ ਅਸੀਂ ਕਈ ਵਾਰ ਮਨੁੱਖਾ ਜਨਮ ਲੈ ਕੇ ਵੀ ਇਹਦੀ ਕੀਮਤ ਨਹੀਂ ਸਮਝਦੇ, ਇਹਦੀ ਕੀਮਤ ਨੂੰ ਜਾਣਦੇ ਨਹੀਂ। ਇਸ ਕਰਕੇ ਕਈ ਵਾਰ ਅਸੀਂ ਵਾਹਿਗੁਰੂ ਨਾਲ ਵੀ ਲੜਨਾ ਸ਼ੁਰੂ ਕਰ ਦਿੰਦੇ ਹਾਂ ਕਿ ਸਾਨੂੰ ਜ਼ਿੰਦਗੀ ਵਿੱਚ ਮਿਲਿਆ ਕੀ ਹੈ, ਤੁਸੀਂ ਦਿੱਤਾ ਕੀ ਹੈ। ਅਸੀਂ ਸ਼ਿਕਵੇ ਕਰਨ ਲੱਗ ਪੈਂਦੇ, ਉਲਾਮੇ ਦੇਣ ਲੱਗ ਪੈਂਦੇ ਹਾਂ। ਪਰ ਜੇਕਰ ਇਹ ਮਨੁੱਖਾ ਜੀਵਨ ਨੂੰ ਆਪਾਂ ਵੇਖਿਆ ਜਾਵੇ ਤਾਂ ਇਹ ਵੀ ਬਹੁਤ ਵੱਡਾ ਕੀਮਤੀ ਹੀਰਾ ਸਾਨੂੰ ਵਾਹਿਗੁਰੂ ਨੇ ਦਿੱਤਾ ਹੈ। ਰੱਬ ਨਾ ਕਰੇ ਇਸ ਜੀਵਨ ਨੂੰ ਕਿਤੇ ਹਸਪਤਾਲ ਦੇ ਵਿੱਚ ਚਲਾਉਣਾ ਪਵੇ ਨਾ ਸਾਨੂੰ ਕੁਝ ਕੁ ਦੇਣ, ਅਤੇ ਘਰ ਬਾਰ ਸਾਰਾ ਕੁਝ ਮੁੱਧਾ ਹੋ ਜਾਂਦਾ ਹੈ ਕੁਝ ਦਿਨ ਚਲਾਉਣ ਵਾਸਤੇ। ਪਰ ਪਰਮਾਤਮਾ ਨੇ ਦੇਖੋ ਕਿੰਨੇ ਸਾਲ ਸਵੇਰ ਤੋਂ ਸ਼ਾਮ ਤੱਕ ਸਾਡੇ ਜੀਵਨ ਦੇ ਵਿੱਚ ਇਹ ਆਨੰਦਮਈ
ਖੁਸ਼ੀਆਂ ਖੇੜੇ ਵਾਲੀ, ਤੰਦਰੁਸਤੀ ਵਾਲੀ।

0: ਦਾਤ ਸਾਨੂੰ ਦੇ ਕੇ ਨਿਵਾਜਿਆ। ਆਪਾਂ ਦੇਖਦੇ ਹੀ ਹਾਂ ਨਾ ਜਿਨ੍ਹਾਂ ਨੂੰ ਕਿਤੇ ਥੋੜ੍ਹਾ ਜਿਹਾ ਵੀ ਸਮਾਂ ਕੋਈ ਢਿੱਲ ਮੱਠ ਆ ਜਾਵੇ, ਜੀਵਨ ਨੂੰ ਬੈਲੈਂਸ ਕਰਨ ਵਾਸਤੇ ਘਰ ਧੁੱਪ ਜਾਂਦੇ ਨੇ, ਘਰ ਮੂਧੇ ਹੋ ਜਾਂਦੇ ਨੇ, ਇਹ ਜੀਵਨ ਦੇ ਸਵਾਸ, ਇਹ ਜੀਵਨ ਨੂੰ ਬਚਾਉਣ ਦੇ ਵਾਸਤੇ। ਫਿਰ ਅਹਿਮੀਅਤ ਦਾ ਪਤਾ ਲੱਗਦਾ ਕਿ ਮਨੁੱਖਾ ਜੀਵਨ ਹੈ ਕੀ। ਇਸੇ ਕਰਕੇ ਸਤਿਗੁਰਾਂ ਨੇ ਸਮਝਾਇਆ ਕਿ ਹੀਰੇ ਦੀ ਜਨਮ, ਜਿਹੜਾ ਹੀਰੇ ਵਰਗਾ ਜਨਮ, ਇਹਦੀ ਕਦਰ ਜਿਸ ਮਨੁੱਖ ਨੂੰ ਹੋ ਜਾਂਦੀ, ਉਹ ਫਿਰ ਸ਼ਿਕਵੇ ਨਹੀਂ ਕਰਦਾ, ਉਹ ਸ਼ੁਕਰਾਨੇ ਹੀ ਸ਼ੁਕਰਾਨੇ ਕਰਦਾ ਹੈ ਵਾਹਿਗੁਰੂ ਦੇ ਦਰ 'ਤੇ ਆ ਕੇ। ਉਹ ਇੱਕੋ ਹੀ ਗੱਲ ਕਹਿੰਦਾ ਹੈ ਕਿ ਵਾਹਿਗੁਰੂ ਜੀ, ਤੁਹਾਡੇ ਹੁਕਮ ਦੇ ਵਿੱਚ, ਤੁਹਾਡੀ ਬਖਸ਼ਿਸ਼ ਦੇ ਨਾਲ ਅਸੀਂ ਚੰਗਾ ਖਾ ਰਹੇ ਹਾਂ, ਚੰਗਾ ਪਹਿਣ ਰਹੇ ਹਾਂ, ਚੰਗੇ ਘਰਾਂ ਦੇ ਵਿੱਚ ਰਹਿ ਰਹੇ ਹਾਂ, ਸਾਡੇ ਸਰੀਰ ਨੂੰ ਤੰਦਰੁਸਤੀ ਮਿਲੀ ਹੈ, ਉਹ ਸਾਰਾ ਕੁਝ ਜਿਹੜਾ ਸ਼ੁਕਰਾਨੇ ਦੇ ਵਿੱਚ ਉਹ ਬਤੀਤ ਕਰਦਾ ਹੈ। ਅਤੇ ਸਤਿਗੁਰਾਂ ਨੇ ਸਮਝਾਇਆ ਸਾਨੂੰ ਫਿਰ ਇਸ ਹੀਰੇ ਦੀ, ਜਦੋਂ ਜਿਨ੍ਹਾਂ ਜੀਵਾਂ ਨੂੰ ਕੀਮਤ ਨਹੀਂ ਨਾ ਪਤਾ ਲੱਗਦਾ, ਫਿਰ ਸਤਿਗੁਰੂ ਜੀ ਚਾਹੇ ਉਹ ਸਰੀਰਕ ਜਾਮੇ ਵਿੱਚ ਸਮਝਾਉਂਦੇ ਰਹੇ ਨੇ, ਚਾਹੇ ਬਾਣੀ ਦੇ ਦੁਆਰਾ, ਗੁਰਬਾਣੀ ਦੇ ਦੁਆਰਾ ਸਾਨੂੰ ਸਮਝਾਉਂਦੇ ਨੇ। ਅੱਜ ਵੀ ਜਿੱਥੇ ਅਸੀਂ ਬਚਨ ਪੜ੍ਹਦੇ ਨਾ, ਜਿਨ੍ਹਾਂ ਮਨੁੱਖਾਂ ਨੂੰ ਹੀਰੇ ਜਨਮ ਦੀ ਕਦਰ ਨਹੀਂ ਹੈ, ਅਤੇ ਸਤਿਗੁਰੂ ਜੀ ਸਮਝਾਉਂਦੇ, ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਉੱਥੇ ਹੀਰੇ ਵਰਗਾ ਜਨਮ ਸਤਿਗੁਰਾਂ ਨੇ ਕਿਹਾ ਹੈ, ਉਹ ਵੱਖਰੀ ਗੱਲ ਹੈ। ਅਸੀਂ ਇਸ ਹੀਰੇ ਨੂੰ ਪੱਥਰਾਂ ਦੇ ਮੁੱਲ 'ਤੇ ਵੇਚਣਾ ਹੈ, ਇਹਨੂੰ ਅਸੀਂ ਚੰਦ ਦਮੜਿਆਂ ਦੇ ਮੁੱਲ 'ਤੇ ਵੇਚਣਾ ਹੈ, ਜਾਂ ਪਰਮਾਤਮਾ ਦੇ ਨਾਮ ਰੂਪੀ ਹੀਰੇ ਦੇ ਨਾਲ ਅਸੀਂ ਇਹਦੀ ਕੀਮਤ ਵਧਾ ਕੇ ਇਹਨੂੰ ਪਰਮਾਤਮਾ ਦੇ ਦਰ 'ਤੇ ਵੇਚਣਾ ਹੈ। ਕਿਉਂਕਿ ਜਿੱਥੇ ਮਨੁੱਖਾ ਜਨਮ ਨੂੰ ਹੀਰਾ ਕਿਹਾ ਹੈ, ਉੱਥੇ ਪਰਮਾਤਮਾ ਦੇ ਨਾਮ ਨੂੰ ਵੀ ਹੀਰਾ ਕਿਹਾ ਹੈ। ਜਦੋਂ ਅਸੀਂ ਬਚਨ ਪੜ੍ਹਦੇ ਨਾ, ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ, ਕੀਰਤਨ ਵੀ ਨਿਰਮੋਲਕ ਹੀਰਾ ਹੈ, ਅਤੇ ਇਸ ਨਾਮ ਰੂਪੀ ਹੀਰੇ ਦੇ ਨਾਲ ਜਦੋਂ ਅਸੀਂ ਮਨੁੱਖਾ ਜਨਮ ਹੀਰਾ ਬਣਾ ਕੇ ਭਗਤੀ ਦੇ ਦੁਆਰਾ ਸਵਾਰ ਲਵਾਂਗੇ, ਇਹਨੂੰ ਹੀਰਾ ਬਣਾ ਲਵਾਂਗੇ, ਇਹ ਹੀਰੇ ਮਨੁੱਖ ਦੀ ਕੀਮਤ ਪਵਾ ਲਵਾਂਗੇ ਪਰਮਾਤਮਾ ਦੇ ਦਰ 'ਤੇ, ਅਤੇ ਫਿਰ ਸਾਨੂੰ ਦੁਨੀਆਂ ਦੇ ਵਿੱਚ ਵੀ, ਲੋਕ ਪਰਲੋਕ ਵਿੱਚ ਸਾਨੂੰ ਜ਼ਿੰਦਗੀ ਦੇ ਸਾਰੇ ਸੁੱਖ ਆਨੰਦ ਜਿਹੜੇ ਨੇ ਉਹ ਮਿਲ ਜਾਣਗੇ। ਅਗਰ ਜੇ ਇਹ ਮਨੁੱਖਾ ਜਨਮ ਹੀਰੇ ਦੀ ਅਸੀਂ ਅਹਿਮੀਅਤ ਨਾ ਜਾਣੀ, ਤਾਂ ਫਿਰ ਦੁਨੀਆਂ ਦੇ ਵਿੱਚ ਜਿਵੇਂ ਕਿਸੇ ਅਣਜਾਣ ਬੰਦੇ ਨੂੰ ਹੀਰਾ ਮਿਲ ਜਾਵੇ, ਉਹਦੀ ਕਦਰ ਨਹੀਂ ਪਾਉਂਦਾ, ਫਿਰ ਉਹ ਆਮ ਜਿਹਾ ਪੱਥਰ ਸਮਝ ਕੇ ਦੁਨੀਆਂ ਵਿੱਚ ਸੁੱਟ ਛੱਡਦਾ ਹੈ। ਅੱਜ ਇਸ ਕੋਹੀ ਨੂਰ ਹੀਰੇ 'ਤੇ ਸਾਡੀ ਕੌਮ ਫਖਰ ਕਰਦੀ ਹੈ। ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ ਦੇ ਕੋਲ, ਫਿਰ ਉਹਨਾਂ ਤੋਂ ਬਾਅਦ ਫਰੰਗੀਆਂ ਦੇ ਕੋਲ ਇੰਗਲੈਂਡ ਦੇ ਵਿੱਚ ਉਹ ਹੀਰਾ ਪਹੁੰਚਾਏ, ਅਤੇ ਉਹ ਜਿਨ੍ਹਾਂ ਜਿਨ੍ਹਾਂ ਨੂੰ ਪਹਿਲਾਂ ਕੀਮਤ ਦਾ ਪਤਾ ਨਹੀਂ ਸੀ, ਉਹਨਾਂ ਇੱਕ ਕੀਮਤੀ ਪੱਥਰ ਸਮਝ ਕੇ ਹੀ ਇਹਨੂੰ ਛੱਡਿਆ, ਪਰ ਜਿਨ੍ਹਾਂ ਨੂੰ ਪਤਾ ਲੱਗਾ ਉਹਨਾਂ ਫਿਰ ਉਹਨੂੰ ਸੰਭਾਲ ਲਿਆ ਉਸ ਵੇਲੇ। ਇਸੇ ਤਰ੍ਹਾਂ ਹੀ ਮਨੁੱਖਾ ਜਨਮ ਵੀ ਇੱਕ ਹੀਰੇ ਦੀ ਤਰ੍ਹਾਂ ਹੈ, ਅਤੇ ਜਿਹਨੂੰ ਇਸ ਗੱਲ ਦੀ ਅਹਿਮੀਅਤ ਸਤਿਗੁਰਾਂ ਦੇ ਬਚਨਾਂ ਦੇ ਦੁਆਰਾ ਹੋ ਜਾਂਦੀ ਹੈ, ਉਹ ਫਿਰ ਇਹ ਮਨੁੱਖਾ ਜਨਮ ਹੀਰੇ ਨੂੰ ਸੰਭਾਲਦਾ ਹੈ ਨਾਮ ਰੂਪੀ ਹੀਰੇ ਦੇ ਨਾਲ ਜੋੜ ਕੇ। ਅਤੇ ਸਤਿਗੁਰਾਂ ਨੇ ਸਾਨੂੰ ਤਾਂ ਹੀ ਇਹ ਸਮਝਾਇਆ ਸੀ ਜਪਜੀ ਸਾਹਿਬ ਜੀ ਦੇ ਅੰਦਰ ਵੀ, ਵੀ ਨਾਮ ਦੇ ਵਪਾਰੀ ਜਿਹੜੇ ਨੇ ਉਹ ਵੀ ਹੀਰਾ ਮਨੁੱਖੀ ਜਨਮ ਦੇ ਵਿੱਚ ਆ ਕੇ ਦੇ ਵਪਾਰੀ ਬਣਦੇ ਨੇ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀ ਹੈ ਅਮੁੱਲ ਭੰਡਾਰ, ਅਮੁੱਲ ਆਵੇ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ। ਫਿਰ ਇਸ ਸੰਸਾਰ ਵਿੱਚ ਉਹ ਨਾਮ ਵੀ ਅਮੁੱਲਕ ਹੈ, ਪਰਮਾਤਮਾ ਵੀ ਅਮੁੱਲਕ ਹੈ, ਇਹਨੂੰ ਖਰੀਦਣ ਵਾਲੇ ਨਾਮ ਰੂਪ ਵਪਾਰ ਨੂੰ ਕਰਨ ਵਾਲੇ ਵੀ ਅਮੁੱਲਕ ਹੋ ਜਾਂਦੇ ਨੇ। ਉਹ ਵਪਾਰੀ ਵੀ ਕੋਈ ਆਮ ਨਹੀਂ ਹੈ, ਕੋਈ ਚੋਰ ਡਾਕੂ ਵਿਭਚਾਰੀ ਨਾਮ ਦਾ ਵਪਾਰ ਨਹੀਂ ਕਰਦਾ, ਰੱਬ ਦੇ ਪਿਆਰੇ ਨਾਮ ਦਾ ਵਪਾਰ ਕਰਦੇ ਨੇ। ਅਤੇ ਸਤਿਗੁਰੂ ਜੀ ਸਮਝਾਉਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਕਿ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦਾ ਵਪਾਰ ਕਰਨਾ ਆ ਜਾਵੇ, ਉਹ ਨਾਮ ਰੂਪੀ ਹੀਰੇ ਦਾ ਵਪਾਰ ਜਦੋਂ ਕਰਦੇ, ਸੰਸਾਰ ਉਹਨਾਂ ਦਾ ਛੁੱਟ ਜਾਂਦਾ ਹੈ, ਸੰਸਾਰ ਦੇ ਰਸਾਂ ਤੋਂ, ਸੰਸਾਰ ਦੇ ਵਿਕਾਰਾਂ ਤੋਂ, ਬਰਿਆਈਆਂ ਤੋਂ ਉਹ ਉੱਪਰ ਉੱਠ ਜਾਂਦੇ ਨੇ। ਹਰ ਕੇ ਨਾਮ ਕੇ ਵਿਆਪਾਰੀ, ਹੀਰਾ ਹਾਥ ਚੜ੍ਹਿਆ ਨਿਰਮੋਲਕ, ਛੂਟ ਗਈ ਸੰਸਾਰੀ। ਕਿ ਸੰਸਾਰੀ ਛੁੱਟਣ ਦਾ ਭਾਵ ਹੈ, ਰਹਿੰਦੇ ਉਹ ਸੰਸਾਰ ਵਿੱਚ ਨੇ, ਰਹਿੰਦੇ ਪਰਿਵਾਰ ਦੇ ਵਿੱਚ ਨੇ, ਪਰ ਪਰਮਾਤਮਾ ਦੇ ਨਾਲ ਉਹਨਾਂ ਦੀ ਸੁਰਤ ਜਦੋਂ ਜੁੜ ਜਾਂਦੀ, ਹਰ ਕੇ ਨਾਮ ਕੇ ਵਿਆਪਾਰੀ, ਉਹ ਪਰਮਾਤਮਾ ਦੇ ਨਾਮ ਦਾ ਵਪਾਰ ਕਰਦੇ ਨੇ, ਭਗਤੀ ਦੇ ਦੁਆਰਾ ਵੀ, ਧਰਮ ਦੇ ਦੁਆਰਾ ਵੀ, ਕਿਰਤ ਕਰਦਿਆਂ ਹੋਇਆਂ ਵੀ। ਉਹ ਕਿਰਤ ਨੂੰ ਵੀ ਧੰਦਾ ਨਹੀਂ ਬਣਨ ਦਿੰਦੇ, ਉਹ ਕਿਰਤ ਨੂੰ ਵੀ ਕਿਰਤ ਬਣਾ ਕੇ, ਕਿਰਤ ਨੂੰ ਵੀ ਧਰਮ ਬਣਾ ਲੈਂਦੇ, ਉਹ ਧੰਦੇ ਨੂੰ ਵੀ ਧਰਮ ਬਣਾ ਲੈਂਦੇ ਨੇ। ਭਾਵ ਕਿ ਉਹ ਕਿਰਤ ਕਰਦੇ ਹੋਏ ਵੀ ਉਹਦੇ ਵਿੱਚੋਂ ਵੀ ਧਰਮ ਕਮਾਈ ਜਾਂਦੇ ਨੇ, ਕਿਉਂਕਿ ਉਹ ਫਿਰ ਇਹ ਕਮਾਈ ਕਰਦੇ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਸੋ ਇਸ ਤਰ੍ਹਾਂ ਇਹ ਮਨੁੱਖਾ ਜਨਮ, ਜਿਹਦੀ ਗੱਲ ਸਤਿਗੁਰਾਂ ਨੇ ਸਮਝਾਇਆ ਕਿ ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਜਿਹੜੇ ਪਰਮਾਤਮਾ ਦੇ ਨਾਮ ਦੀ ਬੰਦਗੀ ਨਹੀਂ ਕਰਦੇ, ਸਰੀਰ ਉਹਨਾਂ ਦਾ ਵੀ ਇਸ ਸੰਸਾਰ ਤੋਂ ਚਲਿਆ ਜਾਣਾ, ਪਰ ਉਹ ਕੌਡੀਆਂ ਦੇ ਭਾਅ ਦੇ ਵਿੱਚ ਜਾਣਾ। ਇਸੇ ਕਰਕੇ ਸਤਿਗੁਰੂ ਜੀ ਸਾਨੂੰ ਇਤਿਹਾਸ ਦੇ ਦੁਆਰਾ ਵੀ ਇਹ ਗੱਲ ਸਮਝਾਉਂਦੇ ਨੇ। ਜਦੋਂ ਪਟਨਾ ਸਾਹਿਬ ਦੀ ਧਰਤੀ ਦਾ ਇਤਿਹਾਸ ਪੜ੍ਹਦੇ ਹਾਂ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਉੱਥੇ ਜਾਂਦੇ ਨੇ, ਸਾਲ ਸਰਾਈ ਜੌਹਰੀ ਉੱਥੋਂ ਦਾ ਇੱਕ ਜਿਹੜਾ ਸ਼ਹਿਰ ਦਾ ਬੜਾ ਵੱਡਾ ਹੀਰਿਆਂ ਦਾ ਵਪਾਰੀ ਸੀ, ਅਤੇ ਸਤਿਗੁਰਾਂ ਨੇ ਭਾਈ ਮਰਦਾਨਾ ਜੀ ਨੂੰ ਕਈ ਲਾਲ ਕੋਈ ਹੀਰਾ ਜਿਹੜਾ ਇਤਿਹਾਸ ਵਿੱਚ ਲਿਖਦਾ ਹੈ, ਕਹਿੰਦੇ ਕਿ ਉਹ ਜਦੋਂ ਹੀਰਾ ਦਿੱਤਾ ਹੀ, ਕਹਿਣ ਲੱਗੇ ਕਿ ਮੁੱਲ ਪਵਾ ਕੇ ਲਿਆਓ ਬਾਜ਼ਾਰ ਦੇ ਵਿੱਚੋਂ, ਭਾਈ ਮਰਦਾਨਾ ਜੀ ਨੂੰ ਕਿਹਾ, ਪਰ ਨਾਲ ਇਹ ਵੀ ਕਿਹਾ ਇਹਨੂੰ ਵੇਚਣਾ ਨਹੀਂ, ਕੇਵਲ ਮੁੱਲ ਪਵਾ ਕੇ ਲਿਆਉਣਾ, ਇਹਦੀ ਕੀਮਤ ਪਵਾ ਕੇ ਲਿਆਉਣੀ। ਹੁਣ ਜਿਨ੍ਹਾਂ ਨੂੰ ਨਹੀਂ ਸੀ ਪਤਾ, ਜੇ ਉਹ ਹਲਵਾਈ ਦੇ ਕੋਲ ਗਿਆ ਇਹ ਮਠਿਆਈਆਂ ਵਾਲੀ ਦੁਕਾਨ 'ਤੇ, ਉਹਨੇ ਕਹਿ ਦਿੱਤਾ ਵੀ ਭਾਈ ਇਹ ਮੇਰੇ ਕਿਸੇ ਕੰਮ 'ਤੇ ਹੈ ਨਹੀਂ, ਪੱਥਰ ਲੱਗਦਾ ਬੜਾ ਸੋਹਣਾ ਜਿਹਾ ਏ, ਅਤੇ ਮੇਰੇ ਕਿਸੇ ਕੰਮ 'ਤੇ ਆਇਆ ਨਹੀਂ, ਪਰ ਜੇ ਤੈਨੂੰ ਕੋਈ ਲੋੜ ਹੈ ਤਾਂ ਥੋੜ੍ਹੀ ਬਹੁਤੀ ਮਠਿਆਈ ਮੈਂ ਦੇ ਦਿੰਦਾ ਇਹਦੇ ਤੋਂ, ਇਹ ਮੇਰੇ ਕੰਮ 'ਤੇ ਹੈ ਨਹੀਂ, ਚਲੋ ਇਹਨੂੰ ਭਾਰ ਤੋਲਣ ਦੇ ਵੱਟਿਆਂ ਦੇ ਕੰਮ ਲੈ ਆਵਾਂਗੇ ਜੇ ਕਿਤੇ ਆ ਗਿਆ ਤੇ। ਭਾਈ ਮਰਦਾਨਾ ਜੀ ਅੱਗੇ ਚਲੇ ਗਏ, ਫਿਰ ਕੱਪੜੇ ਵਾਲੀ ਦੁਕਾਨ 'ਤੇ ਗਏ, ਉਹ ਵੀ ਕਹਿਣ ਲੱਗੇ ਕਿ ਪੱਥਰ ਹੈ ਬੜਾ ਸੋਹਣਾ ਏ, ਪਰ ਮੇਰੇ 'ਤੇ ਕਿਸੇ ਕੰਮ ਨਹੀਂ ਹੈ, ਅਗਰ ਤੁਹਾਨੂੰ ਕੋਈ ਥੋੜ੍ਹੇ ਬਹੁਤੇ ਕੱਪੜੇ ਦੀ ਲੋੜ ਹੈ ਤਾਂ ਇਸ ਕਰਕੇ ਤੁਸੀਂ ਇਹ ਪੱਥਰ ਨੂੰ ਵਿਖਾਇਆ ਮੈਨੂੰ, ਅਤੇ ਤੁਹਾਡੀ ਲੋੜ ਗਜ ਦੋ ਗਜ ਕੱਪੜਾ ਮੈਂ ਦੇ ਸਕਦਾ, ਇਹਦੇ ਤੋਂ ਜ਼ਿਆਦਾ ਕੁਝ ਨਹੀਂ ਦੇ ਸਕਦਾ। ਹੋਰ ਦੁਕਾਨਾਂ 'ਤੇ ਵੀ ਗਏ ਸਾਰਿਆਂ ਨੇ, ਜਦੋਂ ਇਹੀ ਜਵਾਬ ਦਿੱਤਾ, ਫਿਰ ਸਾਲ ਸਰਾਈ ਜੌਹਰੀ ਦੇ ਕੋਲ ਭਾਈ ਮਰਦਾਨਾ ਜੀ ਜਾਂਦੇ ਨੇ, ਕਿਉਂਕਿ ਉਹ ਹੀਰਿਆਂ ਦਾ, ਸੋਨੇ ਦਾ, ਪਾਰਸਾਂ ਦਾ, ਵਾਹਿਗੁਰੂ ਲਾਲਾਂ ਦਾ ਜਿਹੜਾ ਵਪਾਰ ਕਰਦਾ ਹੈ, ਬਹੁਤ ਤਗੜਾ ਵਪਾਰੀ ਹੈ। ਅਤੇ ਉਹਨੇ ਜਦੋਂ ਇਹ ਹੀਰੇ ਨੂੰ ਦੇਖਿਆ ਹੈ, ਦੇਖਦਿਆਂ ਸਾਰ ਹੀ ਉਹਨੇ, ਉਹਨਾਂ ਦਿਨਾਂ ਵਿੱਚ ਇਤਿਹਾਸ ਕਹਿੰਦਾ, ਉਹਨਾਂ ਦਿਨਾਂ ਦੀ ਗੱਲ ਹੈ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਦੀ, 100 ਰੁਪਈਆ ਜਿਹੜਾ ਸੀ ਉਹ ਜਦੋਂ ਪੈਸੇ ਦਿੱਤੇ, ਅਤੇ ਭਾਈ ਮਰਦਾਨਾ ਜੀ ਕਹਿੰਦੇ ਮੈਂ ਇਹ ਵੇਚਣਾ ਨਹੀਂ ਹੈ, ਮੈਂ ਸਿਰਫ ਇਹਦਾ ਮੁੱਲ ਪਵਾਉਣਾ ਹੈ। ਅਤੇ ਸਾਲ ਸਰਾਈ ਵੀ ਹੱਥ ਜੋੜ ਕੇ ਕਹਿਣ ਲੱਗਾ, ਭਲਿਆ ਮੁੱਲ ਮੈਂ ਵੀ ਨਹੀਂ ਇਹਦਾ ਦੇ ਰਿਹਾ, ਇਹਦਾ 100 ਰੁਪਈਆ ਮੁੱਲ ਨਹੀਂ ਹੈ, ਇਹ ਤਾਂ ਮੈਂ ਇੱਕ, ਤੂੰ ਬਹੁਤ ਕੀਮਤੀ ਜਿਹੜਾ ਰਤਨ ਮੈਨੂੰ ਲਿਆ ਕੇ ਦਿੱਤਾ, ਇਹਦੇ ਦਰਸ਼ਨ ਕਰਾਏ ਨੇ, ਇਹਦਾ ਤਾਂ ਮੁੱਲ ਹੀ ਬਹੁਤ ਆ, ਮੈਂ ਇਹਦਾ ਮੁੱਲ ਨਹੀਂ ਪਾ ਸਕਦਾ, ਇਹਦੀ ਤਾਂ ਕੀਮਤ ਹੀ ਬੜੀ ਹੈ, ਮੈਂ ਤਾਂ 100 ਰੁਪਈਆ ਸਿਰਫ ਇਸ ਕਰਕੇ ਦਿੱਤਾ ਵੀ ਐਡਾ ਕੀਮਤੀ ਰਤਨ ਤੂੰ ਮੈਨੂੰ ਅੱਜ ਜ਼ਿੰਦਗੀ ਵਿੱਚ ਵਿਖਾਇਆ, ਭਾਵੇਂ ਮੈਂ ਇਹਨਾਂ ਦਾ ਵਪਾਰ ਕਰਦਿਆਂ ਬੜੇ ਸਾਲ ਹੋ ਗਏ ਮੈਨੂੰ, ਪਰ ਇਹੋ ਜਿਹਾ ਕੀਮਤੀ ਰਤਨ ਮੈਂ ਨਹੀਂ ਵੇਖਿਆ, ਮੈਂ ਤਾਂ ਸਿਰਫ ਇਹ ਦਰਸ਼ਨ ਹੀ ਭੇਟਾ ਦੇ ਰਿਹਾ, ਤੁਸੀਂ ਦਰਸ਼ਨ ਕਰਵਾਏ ਆ, ਅਤੇ ਦੂਜੀ ਬੇਨਤੀ ਹੈ ਕਿ ਇਹ ਤੁਸੀਂ ਕਿਸੇ ਨੂੰ ਦੇ ਨਾ ਦਿਓ, ਹੈ ਬਹੁਤ ਕੀਮਤੀ ਹੈ, ਤੁਹਾਨੂੰ ਕੋਈ ਠੱਗ ਨਾ ਲਵੇ, ਕਿਉਂਕਿ ਬਹੁਤਿਆਂ ਨੂੰ ਪਤਾ ਨਹੀਂ ਸੀ, ਉਹਨਾਂ ਤਾਂ ਨਹੀਂ ਤੁਹਾਡੇ ਕੋਲ ਲਿਆ, ਪਰ ਕਿਸੇ ਹੋਰ ਦੇ ਕੋਲ ਨਾ ਜਾਣਾ, ਕਿਉਂਕਿ ਇਮਾਨਦਾਰ ਸੀ ਉਹ ਸਾਲ ਸਰਾਈ ਜੌਹਰੀ, ਚਾਹੁੰਦਾ ਤਾਂ ਉਹ ਵੀ ਠੱਗ ਸਕਦਾ ਸੀ, ਪਰ ਇਤਿਹਾਸ ਦੇ ਵਿੱਚ ਇਹ ਗੱਲ ਆਈ ਵੀ ਪਰਮਾਤਮਾ ਅਤੇ ਗੁਰੂ ਨੂੰ ਕੁਝ ਹੋਰ ਮਨਜ਼ੂਰ ਸੀ, ਕਿਉਂਕਿ ਉਹ ਦੁਨਿਆਵੀ ਹੀਰੇ ਦੀ ਕੀਮਤ ਨੂੰ ਛੱਡ ਕੇ ਆਪਣੇ ਜੀਵਨ ਰੂਪੀ ਹੀਰੇ ਦੀ ਕੀਮਤ ਉਹਨੇ ਗੁਰੂ ਨਾਨਕ ਸਾਹਿਬ ਜੀ ਦੇ ਕੋਲੋਂ ਪਵਾਉਣੀ ਸੀ। ਉਹ ਸਾਲ ਸਰਾਈ ਵੀ ਨਹੀਂ ਸੀ ਜਾਣਦਾ ਵੀ ਜਿਹੜੀ ਅੱਜ ਉਹਨੂੰ ਦਾਤ, ਜਿਹੜੀ ਹੀ ਜਨਮ ਰੂਪੀ ਹੀਰੇ ਦੀ ਦਾ ਅੱਜ ਕੀਮਤ ਮਿਲਣੀ ਨਾ ਗੁਰੂ ਨਾਨਕ ਸਾਹਿਬ ਜੀ ਕੋਲੋਂ ਗਿਆਨ ਮਿਲਦਾ ਹੈ, ਉਹਦੇ ਬਾਰੇ ਉਹ ਵੀ ਨਹੀਂ ਸੀ ਜਾਣਦਾ। ਹੁਣ ਭਾਈ ਮਰਦਾਨਾ ਜੀ ਜਦੋਂ ਵਾਪਸ ਆਏ ਨੇ ਤਾਂ ਗੁਰੂ ਨਾਨਕ ਸਾਹਿਬ ਜੀ ਨੂੰ ਸਾਰੀ ਗੱਲ ਦੱਸਦੇ ਪਏ ਨੇ। ਉਹਨੇ ਪੁੱਛਿਆ ਨਾ ਵੀ ਤੁਸੀਂ ਕੌਣ ਹੋ, ਤੇਰੇ ਕੋਲ ਕਿਵੇਂ ਆਇਆ? ਅਤੇ ਭਾਈ ਮਰਦਾਨਾ ਜੀ ਨੇ ਕਿਹਾ ਸੀ, ਗੁਰੂ ਨਾਨਕ ਸਾਹਿਬ ਜੀ ਜਗਤ ਨੂੰ ਤਾਰਨ ਵਾਲੇ ਇਸ ਪਾਟਲੀ ਪੁੱਤਰ ਪਟਨੇ ਦੀ ਧਰਤੀ ਦੇ ਉੱਪਰ ਆਏ ਨੇ ਅਤੇ ਮੈਂ ਉਹਨਾਂ ਦਾ ਸੇਵਕ ਹੈ, ਉਹਨਾਂ ਨੇ ਮੈਨੂੰ ਭੇਜਿਆ ਹੈ। ਪੁੱਛਿਆ ਵੀ ਕਿੱਥੇ? ਉਹਨਾਂ ਦੱਸਿਆ ਫਲਾਣੀ ਜਗ੍ਹਾ ਦੇ ਉੱਪਰ ਹੈ। ਫਿਰ ਉਹਦਾ ਅਧਰਕਾ ਜਿਹੜਾ ਨੌਕਰ ਸੀ ਸਾਲ ਸਰਾਏ ਜੌਹਰੀ ਦਾ, ਉਹ ਵੀ ਆਉਂਦਾ ਹੈ, ਫਿਰ ਸਾਲ ਸਰਾਏ ਵੀ ਆਉਂਦਾ ਹੈ। ਅਤੇ ਭਾਈ ਮਰਦਾਨਾ ਜੀ ਦੱਸਦੇ ਨੇ ਕਿ ਸਤਿਗੁਰੂ ਜੀ ਇਹੀ ਵਪਾਰੀ ਹੈ ਜਿਹਦੀ ਮੈਂ ਗੱਲ ਕਰ ਰਿਹਾ ਸਾਂ, ਵੀ ਜਿਹਨੂੰ ਇਸ ਹੀਰੇ ਦੀ ਕੀਮਤ ਦਾ ਪਤਾ ਸੀ। ਬਾਕੀ ਤਾਂ ਜਿਹੜੀ ਉਹਨਾਂ ਨੂੰ ਨਹੀਂ ਸੀ ਪਤਾ, ਕੋਈ ਮਠਿਆਈ ਦੇ ਰਿਹਾ ਸੀ, ਕੋਈ ਦੋ ਗਜ ਕੱਪੜਾ ਦੇ ਰਿਹਾ ਸੀ, ਜਾਂ ਕੋਈ ਹੋਰ ਥੋੜ੍ਹੀਆਂ ਬਹੁਤੀਆਂ ਚੀਜ਼ਾਂ ਦੇ ਰਿਹਾ ਸੀ। ਪਰ ਇਹਨੇ 100 ਰੁਪਈਆ ਦੇ ਕੇ ਵੀ ਕਿਹਾ ਕਿ ਇਹਦੀ ਕੀਮਤ ਮੈਂ ਨਹੀਂ ਪਾ ਸਕਦੇ, ਦਰਸ਼ਨ ਹੀ ਭੇਟਾ ਹੈ। ਅਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਫਿਰ ਪੁੱਛਦੇ ਨੇ ਉਹਨੂੰ, ਕਹਿਣ ਲੱਗੇ ਭਾਈ ਤੈਨੂੰ ਕਿਵੇਂ ਪਤਾ ਲੱਗਾ ਵੀ ਇਹ ਐਡਾ ਕੀਮਤੀ ਰਤਨ ਹੈ? ਕਹਿਣ ਲੱਗੇ ਮਹਾਰਾਜ ਮੇਰਾ ਵਪਾਰ ਹੀ ਇਹ ਹੈ, ਮੈਂ ਵਪਾਰ ਹੀ ਇਹਨਾਂ ਦਾ ਕਰਦਾ ਹੈ, ਮੈਂ ਪੱਥਰ ਦੀ ਅਤੇ ਹੀਰੇ ਦੀ ਕੀਮਤ ਨੂੰ ਪਰਖ ਨੂੰ ਜਾਣਦਾ ਹੈ, ਪੱਥਰਾਂ 'ਚੋਂ ਹੀਰੇ ਲੱਭਣੇ ਜਾਣਦਾ, ਇਹ ਪਰਖ ਕਰਨ ਦਾ ਹੁਨਰ ਹੈ ਮੇਰੇ ਕੋਲ। ਅਤੇ ਸਤਿਗੁਰੂ ਜੀ ਫਿਰ ਵੇਖਣ ਲੱਗੇ ਵੀ ਗੱਲ ਹੁਣ ਟਿਕਾਣੇ 'ਤੇ ਆ ਗਈ ਹੈ। ਫਿਰ ਗੁਰੂ ਨਾਨਕ ਸਾਹਿਬ ਜੀ ਮੁਸਕਰਾਉਂਦਿਆਂ ਬੜੇ ਪਿਆਰ ਨਾਲ ਕਹਿੰਦੇ, ਸਾਲ ਸਰਾਏ ਸਾਰੀ ਉਮਰ ਪੱਥਰਾਂ 'ਚੋਂ ਹੀਰੇ ਲੱਭਦਾ ਰਵੇਂਗਾ ਕਿ ਜਾਂ ਜਨਮ ਰੂਪੀ ਹੀਰੇ ਦੀ ਵੀ ਕਿਸ ਸੰਭਾਲ ਕਰੇਗਾ? ਕਹਿਣ ਲੱਗੇ ਮਹਾਰਾਜ ਮੈਂ ਸਮਝਿਆ ਨਹੀਂ। ਸਤਿਗੁਰੂ ਜੀ ਕਹਿਣ ਲੱਗੇ ਮਨੁੱਖਾ ਜਨਮ ਵੀ ਹੀਰਾ ਹੈ ਅਤੇ ਇਹ ਐਵੇਂ ਦੁਨੀਆਂ ਦੇ ਪੱਥਰਾਂ ਦੇ ਵਿੱਚ ਹੀ ਨਾ ਸਵਾਸ ਗਵਾ ਛੱਡੀ, ਇਸ ਹੀਰੇ ਜਨਮ ਦੇ ਰਾਹੀਂ ਪਰਮਾਤਮਾ ਦੇ ਨਾਮ ਰੂਪੀ ਹੀਰੇ ਦਾ ਵਪਾਰ ਕਰ ਲਵੇਂਗਾ ਨਾ ਅਤੇ ਤੂੰ ਅਮੁੱਲ ਵਪਾਰੀ ਬਣ ਜਾਵੇਂਗਾ, ਤੂੰ ਉਸ ਦਰ ਘਰ ਦੇ ਵਿੱਚ ਪਹੁੰਚ ਜਾਵੇਂਗਾ ਜਿੱਥੇ ਦੁਨੀਆਂ ਦੇ ਧਨ ਦੀ ਕਿਸੇ ਦੀ ਵੀ ਕੋਈ ਜਿਹੜੀ ਇੰਨੀ ਤਾਕਤ ਨਹੀਂ ਉਹ ਤੇਰੀ ਕੀਮਤ ਨੂੰ ਪਾ ਸਕੇ। ਇਸੇ ਕਰਕੇ ਸਤਿਗੁਰਾਂ ਕਿਹਾ ਨਾ ਅਮੁੱਲ ਵਪਾਰੀ ਹੈ, ਪਰਮਾਤਮਾ ਦੇ ਨਾਮ ਦੇ ਵਪਾਰੀ ਜਿਹੜੇ ਅਮੁੱਲਕ ਨੇ, ਕਿਉਂਕਿ ਉਹ ਨਾਮ ਰੂਪੀ ਹੀਰੇ ਦੇ ਨਾਲ ਆਪਣੇ ਆਪ ਨੂੰ ਜੋੜ ਲੈਂਦੇ ਨੇ। ਅਤੇ ਜਿੱਥੋਂ ਆਪਾਂ ਬੇਨਤੀ ਆਰੰਭ ਕੀਤੀ ਕਿ ਉਹ ਜੁੜੇ ਜ਼ਰੂਰ ਨੇ, ਉਹ ਨਾਮ ਰਸ ਦੇ ਨਾਲ, ਭਗਤੀ ਦੇ ਨਾਲ, ਬੰਦਗੀ ਦੇ ਨਾਲ, ਪਰ ਜੇ ਕਿਤੇ ਉਹ ਵੀ ਉਹਨਾਂ ਕੋਲ ਵੀ ਪੁੱਛੀਏ ਆਪਾਂ ਕਿ ਤੁਸੀਂ ਇੰਨਾ ਚਿਰ ਬੰਦਗੀ ਕੀਤੀ, ਨਾਮ ਦੇ ਰੰਗ ਵਿੱਚ ਰੰਗੇ ਹੋ, ਪਰਮਾਤਮਾ ਦੇ ਨਾਮ ਵਿੱਚ ਅੱਠੇ ਪੈਰ ਤੁਹਾਡੀ ਸੁਰਤ ਲੱਗੀ ਰਹਿੰਦੀ ਹੈ, ਅਤੇ ਸਾਨੂੰ ਇਹ ਦੱਸੋ ਕਿ ਪਰਮਾਤਮਾ ਵਾਹਿਗੁਰੂ ਦੀ ਵਡਿਆਈ, ਨਾਮ ਦੀ ਵਡਿਆਈ, ਪਰਮਾਤਮਾ ਦੀ ਵਡਿਆਈ, ਇਹਦੀ ਹੱਦ ਕਿੱਥੋਂ ਤੱਕ ਹੈ, ਇਹਦਾ ਪਾਰਾਵਾਰ ਕੀ ਹੈ, ਪੂਰੀ ਹਸਤੀ ਦਾ ਮੁਕੰਮਲ ਬਿਆਨ ਕਰੋ, ਕਿਉਂਕਿ ਤੁਸੀਂ ਬੜਾ ਲੰਬਾ ਸਮਾਂ ਹੋ ਗਿਆ ਭਗਤੀ ਕਰਦਿਆਂ, ਅਤੇ ਸਾਰੇ ਹੀ ਜਿਹੜੇ ਰੱਬ ਵਿੱਚ ਵਿਸ਼ਵਾਸ ਰੱਖ ਕੇ ਭਗਤੀ ਕਰਨ ਵਾਲੇ ਆ ਉਹ ਇੱਕੋ ਹੀ ਗੱਲ ਕਹਿਣਗੇ ਕਿ ਗਾ ਕੇ ਰਸ ਜਿੰਨਾ ਮਰਜ਼ੀ ਮਾਣ ਲਓ, ਪਰ ਇਹਨੂੰ ਜੇ ਬਿਆਨ ਕਰਨ ਲੱਗਾਂਗੇ ਤਾਂ ਬਿਆਨ ਨਹੀਂ ਕਰ ਸਕਦੇ। ਹੁਣ ਜਿਨ੍ਹਾਂ ਜਿਨ੍ਹਾਂ ਨੇ ਵੀ ਇਸ ਨਾਮ ਰਸ ਨੂੰ ਮਾਣਿਆ ਉਹਨਾਂ ਨੇ ਇਹ ਤਾਂ ਦੱਸ ਦਿੱਤਾ ਪਰਮਾਤਮਾ ਦਾ ਨਾਮ ਰਸ ਸਭ ਤੋਂ ਵੱਡਾ ਹੈ ਦੁਨੀਆਂ ਦੇ ਰਸਾਂ ਦੇ ਵਿੱਚੋਂ। ਜਦੋਂ ਬਾਬਾ ਫਰੀਦ ਜੀ ਦੇ ਅਸੀਂ ਬਚਨ ਪੜ੍ਹਦੇ ਨਾ ਤਾਂ ਬਾਬਾ ਫਰੀਦ ਜੀ ਵੀ ਸਲੋਕਾਂ ਦੇ ਅੰਦਰ ਦੱਸਦੇ ਨੇ ਦੁਨੀਆਂ ਦੀਆਂ ਮਿਠਾਸਾਂ ਦੀ ਗੱਲ ਕਰਦੇ ਆ, ਦੁੱਧ ਦੀ, ਮਿਸ਼ਰੀ ਦੀ, ਸ਼ੱਕਰ ਦੀ ਗੱਲ ਕਰਦੇ ਹਾਂ, ਸ਼ਹਿਦ ਦੀ ਗੱਲ ਕਰਦੇ ਹਾਂ, ਮੱਝ ਦੇ ਦੁੱਧ ਦੀ ਗੱਲ ਕਰਦੇ ਹਾਂ, ਕਿਉਂਕਿ ਇਹ ਸਾਰੀਆਂ ਹੀ ਵਸਤੂਆਂ ਮਿੱਠੀਆਂ ਹੈ ਨਾ। ਮਾਝਾ ਦੁੱਧ ਵੀ ਮਿੱਠਾ ਹੁੰਦਾ ਹੈ, ਮਿਸ਼ਰੀ ਦੀ ਮਿਠਾਸ ਵੀ ਬਹੁਤ ਹੁੰਦੀ ਹੈ, ਸ਼ਹਿਦ ਦੀ ਮਿਠਾਸ ਵੀ ਆਪਣੀ ਹੈ। ਅਤੇ ਬਾਬਾ ਫਰੀਦ ਜੀ ਇਹਨਾਂ ਸਾਰੀਆਂ ਮਿਠਾਸਾਂ ਦਾ ਗੱਲ ਕਰਦਿਆਂ ਦੱਸਦੇ ਨੇ, ਤੱਤ ਦੱਸਦੇ ਨੇ, ਕਹਿਣ ਲੱਗੇ ਕਿ ਇਹ ਸਾਰੀਆਂ ਭਾਵੇਂ ਮਿਠਾਸਾਂ ਨੇ, ਕੋਈ ਸ਼ੱਕ ਨਹੀਂ ਇਹਦੇ ਵਿੱਚ, ਬਹੁਤ ਮਿੱਠੀਆਂ ਨਿਆਮਤਾਂ ਨੇ, ਪਰ ਪਰਮਾਤਮਾ ਦੇ ਨਾਮ ਦੀ ਮਿਠਾਸ ਦੇ ਬਰਾਬਰ ਨਹੀਂ ਹੈ, ਇਹ ਤੁਲ ਨਹੀਂ ਹੈ ਉੱਥੇ, ਇਹ ਉੱਥੋਂ ਤੱਕ ਨਹੀਂ ਪਹੁੰਚ ਸਕਦੀਆਂ। ਉਹਨਾਂ ਦੇ ਅਸੀਂ ਬਚਨ ਪੜ੍ਹਦੇ, ਫਰੀਦਾ, ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓ, ਮਾਝਾ, ਦੁੱਧ, ਸਭੈ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁੱਧ। ਕਹਿਣ ਲੱਗੇ ਵਾਹਿਗੁਰੂ ਦੇ ਨਾਮ ਦੇ ਬਰਾਬਰ ਨਹੀਂ ਇਹ ਪੁੱਜਦੀਆਂ, ਵਾਹਿਗੁਰੂ ਜੀ ਇਹ ਨਿਆਮਤਾਂ ਭਾਵੇਂ ਤੁਸੀਂ ਬੜੀਆਂ ਮਿੱਠੀਆਂ ਦਿੱਤੀਆਂ ਨੇ ਸਾਨੂੰ। ਅਤੇ ਜਿਨ੍ਹਾਂ ਨੂੰ ਇਹ ਰਸ ਆ ਜਾਂਦਾ ਅਤੇ ਭਗਤ ਕਬੀਰ ਜੀ ਫਿਰ ਦੱਸਦੇ ਨੇ, ਕਹਿੰਦੇ ਉਹ ਦੁਨੀਆਂ ਦੇ ਰਸਾਂ ਤੋਂ ਉੱਪਰ ਉੱਠ ਜਾਂਦੇ ਨੇ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦਾ ਰਸ ਆ ਜਾਂਦਾ ਹੈ। ਉੱਥੇ ਭਗਤ ਕਬੀਰ ਜੀ ਦੱਸਦੇ ਨੇ ਕਿ ਇਹ ਨਾਮ ਦਾ ਰਸ ਸਾਰਿਆਂ ਨੂੰ ਨਹੀਂ ਆਉਂਦਾ। ਇਹ ਜਦੋਂ ਨਾਮ ਦਾ ਰਸ ਇਹਨਾਂ ਦੁਨੀਆ ਦੇ ਰਸਾਂ ਤੋਂ ਆਪਾਂ ਉੱਪਰ ਉੱਠਦੇ ਨਾ, ਦੁਨੀਆ ਦੇ ਚਸਕੇ ਜਿਹਨੂੰ ਆਪਾਂ ਕਹਿ ਦਿੰਦੇ, ਪਦਾਰਥਾਂ ਦੇ, ਵਸਤੂਆਂ ਦੇ ਚਸਕੇ, ਕਿਉਂਕਿ ਚਸਕਾ ਕੇਵਲ ਖਾਣ ਦਾ ਹੀ ਨਹੀਂ ਹੁੰਦਾ, ਚਸਕਾ ਬੜੀ ਤਰ੍ਹਾਂ ਦਾ ਹੈ। ਕਿਸੇ ਨੂੰ ਸੁੰਦਰ ਪਹਿਰਾਵਾ ਪਹਿਨਣ ਦਾ ਚਸਕਾ ਹੈ, ਕਿਸੇ ਨੂੰ ਗਹਿਣਾ ਪਹਿਨਣ ਦਾ ਚਸਕਾ ਹੈ, ਕਿਸੇ ਨੂੰ ਨਿੰਦਿਆ ਦਾ ਚਸਕਾ ਹੈ, ਕਿਸੇ ਨੂੰ ਈਰਖਾ ਦਾ ਚਸਕਾ ਹੈ, ਕਿਸੇ ਨੂੰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਚਸਕਾ ਹੈ। ਵੱਖ ਵੱਖ ਦੁਨੀਆਂ ਦੇ ਰਸ ਨੇ, ਕਈਆਂ ਨੂੰ ਕਈ ਜਗ੍ਹਾ 'ਤੇ ਘੁੰਮਣ ਦਾ, ਵੱਖ ਵੱਖ ਜਗ੍ਹਾ 'ਤੇ ਭ੍ਰਮਣ ਕਰਨ ਦਾ ਚਸਕਾ ਹੈ, ਕਈਆਂ ਨੂੰ ਕੁਰਸੀ ਦਾ ਚਸਕਾ ਹੈ, ਕਈਆਂ ਨੂੰ ਜਿਹੜਾ ਹੈ ਉਹ ਆਪਣੀ ਵਿੱਦਿਆ ਦੇ ਵਿੱਚ ਆਪਣੀ ਮਾਣ ਵਡਿਆਈ ਜਾਂ ਹੋਰ ਕਿਸੇ ਤਰ੍ਹਾਂ ਆਪਣੀ ਹਸਤੀ ਨੂੰ ਉੱਚਿਆਂ ਕਰਨ ਦਾ ਚਸਕਾ ਹੈ। ਇਸ ਤਰ੍ਹਾਂ ਦੁਨੀਆਂ ਦੇ ਬੜੇ ਰਸ ਨੇ ਅਤੇ ਭਗਤ ਕਬੀਰ ਜੀ ਦੱਸਦੇ ਜਿੰਨਾ ਚਿਰ ਇਹ ਦੁਨੀਆਂ ਦੇ ਰਸਾਂ ਦੇ ਨਾਲ ਅਸੀਂ ਰਵਾਂਗੇ, ਸੁਰਤ ਸਾਡੀ ਇੱਧਰ ਲੱਗੀ ਰਹੇਗੀ, ਉਹਨਾਂ ਚਿਰ ਪਰਮਾਤਮਾ ਦੇ ਨਾਮ ਦਾ ਰਸ ਨਹੀਂ ਆਉਣਾ। ਜਦੋਂ ਇਹ ਦੁਨੀਆਂ ਦੇ ਰਸਾਂ ਤੋਂ ਉੱਪਰ ਉੱਠਾਂਗੇ ਫਿਰ ਪਰਮਾਤਮਾ ਦੇ ਨਾਮ ਦਾ ਰਸ ਆਵੇਗਾ, ਅਤੇ ਜਿਨ੍ਹਾਂ ਨੂੰ ਇਹ ਰਸ ਆ ਗਿਆ ਫਿਰ ਪਰਮਾਤਮਾ ਦੇ ਨਾਮ ਦਾ, ਇੱਕ ਵਾਰੀ ਉਹਨੂੰ ਫਿਰ ਦੁਨੀਆਂ ਦੇ ਰਸ ਚੰਗੇ ਨਹੀਂ ਲੱਗਦੇ। ਪਹਿਲਾਂ ਤਾਂ ਦੁਨੀਆਂ ਦੇ ਰਸ ਚੰਗੇ ਲੱਗਦੇ ਨੇ ਅਤੇ ਪਰਮਾਤਮਾ ਨੂੰ ਭੁੱਲਦੇ ਨਾ ਅਸੀਂ, ਪਰ ਜਦੋਂ ਪਰਮਾਤਮਾ ਦੇ ਨਾਮ ਦਾ ਰਸ ਆ ਗਿਆ ਫਿਰ ਦੁਨੀਆਂ ਦੇ ਰਸ ਜਿਹੜੇ ਉਹ ਫਿੱਕੇ ਲੱਗਣ ਲੱਗ ਪੈਂਦੇ ਨੇ, ਜਿਵੇਂ ਬਾਬਾ ਫਰੀਦ ਜੀ ਨੇ ਜ਼ਿਕਰ ਕੀਤਾ ਹੈ। ਅਤੇ ਭਗਤ ਕਬੀਰ ਜੀ ਵੀ ਇਹ ਵੀ ਗੱਲ ਸਮਝਾਉਂਦੇ, ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਸੋ ਰਸ ਪਹਿਚਾਨਿਆ। ਜਦੋਂ ਦੁਨੀਆਂ ਵੱਲੋਂ ਨਿਰਸ ਹੋ ਜਾਈਏ, ਦੁਨੀਆਂ ਦੇ ਚਸਕਿਆਂ ਤੋਂ ਉੱਪਰ ਉੱਠ ਜਾਈਏ, ਤਾਂ ਫਿਰ ਉਸ ਰਸ ਦੇ ਨਾਲ ਸਾਂਝ ਪੈ ਜਾਂਦੀ ਹੈ। ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਸੋ ਰਸ ਪਹਿਚਾਨਿਆ, ਇਹ ਰਸ ਛਾਡਾ ਉਹ ਰਸ ਆਵਾ। ਜਦੋਂ ਦੁਨੀਆਂ ਦੇ ਰਸ ਅਸੀਂ ਛੱਡਦੇ ਹਾਂ ਚਸਕਿਆਂ ਵਿਕਾਰਾਂ ਦੇ, ਫਿਰ ਉਹ ਪਰਮਾਤਮਾ ਦੇ ਨਾਮ ਦਾ ਰਸ ਆਉਂਦਾ ਹੈ। ਇਹ ਰਸ ਛਾਡਾ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਜਦੋਂ ਪਰਮਾਤਮਾ ਦੇ ਨਾਮ ਦਾ ਰਸ ਆ ਗਿਆ ਫਿਰ ਇਹ ਰਸ ਦੁਨੀਆਂ ਵਾਲਾ ਭਾਉਂਦਾ ਨਹੀਂ ਹੈ। ਅਤੇ ਜਦੋਂ ਇਸ ਤਰ੍ਹਾਂ ਦਾ ਇਹ ਰਸ ਆ ਜਾਂਦਾ ਇਹਨਾਂ ਸਤਿਗੁਰਾਂ ਦੇ ਬਚਨਾਂ ਦੇ ਦੁਆਰਾ, ਅਤੇ ਫਿਰ ਦੁਨੀਆਂ ਨੂੰ ਵੀ ਮਨੁੱਖ ਜਿਹੜਾ ਹੈ ਪੁਕਾਰ ਪੁਕਾਰ ਕੇ ਕਹਿੰਦਾ ਹੈ, ਕਹਿਣ ਲੱਗਾ ਹੈ ਕਿ ਭਾਈ ਜਿਵੇਂ ਅਸੀਂ ਦੁਨੀਆਂ ਦੇ ਰਸਾਂ ਤੋਂ ਉੱਪਰ ਉੱਠ ਗਏ ਹਾਂ, ਸਾਨੂੰ ਬੜਾ ਆਨੰਦ ਆਉਂਦਾ ਹੈ ਪਰਮਾਤਮਾ ਦੇ ਨਾਮ ਦੇ ਰਸ ਦੇ ਵਿੱਚ, ਅਤੇ ਤੁਹਾਨੂੰ ਵੀ ਬੇਨਤੀ ਹੈ ਵੀ ਤੁਸੀਂ ਵੀ ਇਹ ਨਾਮ ਦੇ ਰਸ ਵਿੱਚ ਆ ਜਾਓ, ਆ ਦੁਨੀਆਂ ਦੇ ਰਸਾਂ ਨੂੰ ਛੱਡ ਦਿਓ। ਉੱਥੇ ਆਪਾਂ ਬਚਨ ਪੜ੍ਹ, ਵਿਖੇ ਬਨ ਫੀਕਾ ਤਿਆਗ ਰੀ ਰਸ ਸਕੀਏ, ਨਾਮ ਮਹਾਰਸ ਪੀਓ। ਕਹਿਣ ਲੱਗੇ ਹੇ ਮੇਰੇ ਸਗਲੀ ਸਖੀ, ਮੇਰੇ ਸੱਜਣ ਮਿੱਤਰ, ਮੈਂ ਤੁਹਾਨੂੰ ਇਹ ਕਹਿੰਦਾ ਹੈ, ਵਿਖੇ ਬਨ ਫੀਕਾ ਤਿਆਗ ਰੀ ਸਕੇ ਸਕੀਏ, ਇਹ ਜਿਹੜਾ ਦੁਨੀਆਂ ਦਾ ਰਸ ਹੈ ਨਾ, ਇਹ ਜ਼ਹਿਰ ਰੂਪੀ ਹੈ, ਇਹਨੂੰ ਛੱਡ ਦਿਓ। ਲੱਗਦਾ ਤਾਂ ਮਿੱਠਾ ਹੈ ਪਰ ਇਹਨੂੰ ਛੱਡ ਦਿਓ, ਨਾਮ ਮਹਾਰਸ ਪੀਓ, ਪਰਮਾਤਮਾ ਦੇ ਨਾਮ ਦਾ ਰਸ ਜਿਹੜਾ ਉਹ ਪੀਣਾ ਕਰੋ, ਉਹਦੇ ਨਾਲ ਸੁਰਤ ਜੋੜ ਲਵੋ। ਅਤੇ ਜਿਨ੍ਹਾਂ ਜਿਨ੍ਹਾਂ ਨੇ ਵੀ ਸੁਰਤ ਜੋੜ ਲਈ, ਜਿਨ੍ਹਾਂ ਜਿਨ੍ਹਾਂ ਨੇ ਵੀ ਦੁਨੀਆਂ ਦੇ ਰਸਾਂ ਤੋਂ ਉੱਪਰ ਉੱਠ ਕੇ ਪਰਮਾਤਮਾ ਦੇ ਨਾਮ ਦੇ ਰਸ ਦੇ ਨਾਲ ਸਾਂਝ ਪਾ ਲਈ, ਅਤੇ ਉਹਨਾਂ ਨੇ ਫਿਰ ਇਸ ਸੰਸਾਰ ਦੇ ਵਿੱਚ ਮਾਣ ਵਡਿਆਈ ਪਾ ਲਈ ਹੈ। ਜਿਨ ਸੇਵਿਆ ਤਿਨ ਪਾਇਆ ਮਾਣ, ਜਿਨ੍ਹਾਂ ਨੇ ਵੀ ਪਰਮਾਤਮਾ ਦੇ ਨਾਮ ਨੂੰ ਸੇਵਿਆ, ਉਹਨਾਂ ਨੂੰ ਜਦੋਂ ਰਸ ਆਉਣ ਲੱਗ ਪਿਆ ਦੁਨੀਆਂ ਦੇ ਰਸਾਂ ਤੋਂ ਉੱਪਰ ਉੱਠ ਗਏ, ਫਿਰ ਮਾਣ ਵਡਿਆਈ ਇਸ ਸੰਸਾਰ ਦੇ ਵਿੱਚ ਮਿਲਦੀ ਹੈ। ਪਰ ਜਿਹੜੀ ਆਪਾਂ ਪਹਿਲਾਂ ਗੱਲ ਆਰੰਭ ਕੀਤੀ, ਫਿਰ ਉਸੇ ਵੱਲ ਆਈਏ ਕਿ ਜਿਨ੍ਹਾਂ ਜਿਨ੍ਹਾਂ ਨੂੰ ਨਾਮ ਦਾ ਰਸ ਆ ਜਾਂਦਾ ਹੈ, ਉਹ ਨਾਮ ਦੇ ਰਸ ਦੇ ਗੁਣ ਤਾਂ ਦੱਸਦੇ ਨੇ ਕਿ ਉਹ ਮਿੱਠਾ ਹੈ, ਦੁਨੀਆਂ ਦੇ ਪਦਾਰਥਾਂ ਨਾਲੋਂ ਵੀ ਉੱਪਰ ਹੈ। ਜਿਹਨੂੰ ਰਸ ਆ ਜਾਂਦਾ ਉਹਨੂੰ ਦੁਨੀਆਂ ਦੇ ਰਸ ਭੁੱਲ ਜਾਂਦੇ ਨੇ, ਪਰ ਉਹ ਉਹਨਾਂ ਰਸਾਂ ਨੂੰ ਮੁਕੰਮਲ ਬਿਆਨ ਨਹੀਂ ਕਰ ਸਕਦੇ ਕਿ ਉਹ ਰਸ ਹੈ ਕਿੰਨਾ ਮਿੱਠਾ। ਭਾਵੇਂ ਇਹ ਉਦਾਹਰਨਾਂ ਬਾਬਾ ਫਰੀਦ ਜੀ ਨੇ ਵੀ ਦਿੱਤੀਆਂ, ਉਦਾਹਰਨਾਂ ਦੇ ਕੇ ਦੱਸਿਆ ਕਿ ਦੁੱਧ ਨਾਲੋਂ ਵੀ, ਸ਼ਹਿਦ ਨਾਲੋਂ ਵੀ, ਮਿਸ਼ਰੀ ਨਾਲੋਂ ਵੀ, ਇਸ ਸ਼ੱਕਰ ਨਾਲੋਂ ਵੀ ਮਿੱਠਾ ਹੈ, ਪਰ ਕਿੰਨਾ ਮਿੱਠਾ ਹੈ ਇਹਦੇ ਬਾਰੇ ਮੁਕੰਮਲਤਾ ਨਹੀਂ। ਕਿਉਂਕਿ ਜਦੋਂ ਭਗਤ ਕਬੀਰ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ ਅਤੇ ਭਗਤ ਕਬੀਰ ਜੀ ਨੂੰ ਆਪਾਂ ਬੇਨਤੀ ਕਰਾਂਗੇ ਕਿ ਤੁਹਾਡਾ ਜੀਵਨ ਤਾਂ ਬਹੁਤ ਉੱਚਾ ਹੈ ਭਗਤ ਜੀ, ਤੁਸੀਂ ਆਪ ਬਾਣੀ ਦੇ ਵਿੱਚ ਲਿਖਿਆ ਹੈ ਕਿ ਪਰਮਾਤਮਾ ਦੇ ਨਾਲ ਮਿਲ ਗਿਆ, ਪਰਮਾਤਮਾ ਨੇ ਆਪਣੇ ਸੰਘਾਸਨ 'ਤੇ ਜਿੱਥੇ ਉਹ ਬੈਠੇ ਨੇ ਮੈਨੂੰ ਵੀ ਉੱਥੇ ਬਿਠਾ ਲਿਆ, ਅਤੇ ਮੇਰਾ ਹੁਣ ਉਹਨਾਂ ਨਾਲ ਮਿਲਾਪ ਇਸ ਤਰ੍ਹਾਂ ਦਾ ਹੋ ਗਿਆ ਜਿਵੇਂ ਪਾਣੀ ਦੀ ਬੂੰਦ ਦਾ ਸਾਗਰ ਦੇ ਨਾਲ ਮੇਲ ਹੋ ਜਾਂਦਾ ਹੈ। ਹੁਣ ਪਾਣੀ ਦੀ ਬੂੰਦ ਆਪਾਂ ਸਾਗਰ 'ਚ ਮਿਲਾ ਦਈਏ, ਕੱਢ ਥੋੜ੍ਹੀ ਸਕਦੇ, ਉਹਦਾ ਰੂਪ ਹੋ ਜਾਂਦੀ। ਅਤੇ ਭਗਤ ਜੀ, ਜੇ ਤੁਹਾਡਾ ਜੀਵਨ ਏਡਾ ਵੱਡਾ ਹੈ, ਤੁਸੀਂ ਪਰਮਾਤਮਾ ਦੇ ਨਾਲ ਮਿਲੇ ਹੋ, ਅਤੇ ਫਿਰ ਪਰਮਾਤਮਾ ਦੇ ਰਸ ਦੀ ਮੁਕੰਮਲਤਾ ਸਾਨੂੰ ਦੱਸ ਦਿਓ ਕਿ ਰਸ ਦਾ ਪੈਮਾਨਾ ਕਿੰਨਾ ਕੁ ਵੱਡਾ ਹੈ, ਇਹ ਕਿੰਨਾ ਰਸ ਹੈ, ਇਹਦਾ ਹੱਦ ਬੰਨਾ ਤੁਸੀਂ ਦੱਸ ਦਿਓ ਨਾਮ ਰਸ ਦਾ। ਅਤੇ ਭਗਤ ਜੀ ਇੱਕ ਬੜੀ ਪਿਆਰੀ ਉਦਾਹਰਣ ਦੇ ਕੇ ਦੱਸਦੇ ਨੇ, ਕਹਿੰਦੇ ਭਾਈ ਕਦੀ ਗੂੰਗੇ ਨੂੰ ਜਿਹੜਾ ਬੋਲਦਾ ਨਾ ਹੋਵੇ ਉਹਨੂੰ ਗੁੜ ਖਵਾ ਕੇ, ਅਤੇ ਆਪਾਂ ਕਹੀਏ ਵੀ ਭਾਈ ਗੁੜ ਦਾ ਹੁਣ ਸਵਾਦ ਦੱਸ, ਮਿਠਾਸ ਦੱਸ, ਵੀ ਇਹ ਕਿੰਨਾ ਕੁ ਮਿੱਠਾ ਹੈ, ਅਤੇ ਕਹਿਣ ਲੱਗੇ ਗੁੜ ਜਿੰਨਾ ਮਰਜ਼ੀ ਉਹਨੂੰ ਖਵਾ ਲਓ, ਪਰ ਉਹ ਗੂੰਗਾ ਵਿਚਾਰਾ ਦੱਸ ਨਹੀਂ ਸਕਦਾ, ਕਿਉਂਕਿ ਉਹਦੇ ਕੋਲ ਸ਼ਬਦ ਹੀ ਕੋਈ ਨਹੀਂ ਹੁੰਦਾ ਉਹ ਮਿਠਾਸ ਨੂੰ ਦੱਸਣ ਦੇ ਵਾਸਤੇ। ਇਸੇ ਤਰ੍ਹਾਂ ਹੀ ਪਰਮਾਤਮਾ ਦੇ ਨਾਮ ਦਾ ਰਸ ਜਿਨ੍ਹਾਂ ਨੂੰ ਆਉਂਦਾ, ਉਹਨਾਂ ਦੀ ਜ਼ੁਬਾਨ ਗੂੰਗੇ ਵਰਗੀ ਹੋ ਜਾਂਦੀ, ਦੱਸ ਹੀ ਨਹੀਂ ਪਾਉਂਦੀ, ਜ਼ੁਬਾਨ ਦੇ ਵਿੱਚ ਸਮਰੱਥਾ ਹੀ ਇੰਨੀ ਨਹੀਂ ਹੈ ਕਿ ਉਸ ਨਾਮ ਰਸ ਦੀ ਉਹ ਮੁਕੰਮਲਤਾ ਬਾਰੇ ਦੱਸ ਸਕੇ। ਉੱਥੇ ਜਦੋਂ ਅਸੀਂ ਬਚਨ ਪੜ੍ਹੇ, ਕਹੋ ਕਬੀਰ ਗੂੰਗੈ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ, ਕਹਿੰਦੇ ਜਦੋਂ ਅਸੀਂ ਪੁੱਛ ਲਵਾਂਗੇ ਗੂੰਗੇ ਕੋਲੋਂ, ਵਿਚਾਰਾ ਕੀ ਦੱਸੇਗਾ ਸਾਨੂੰ, ਉਹਨੂੰ ਪਤਾ ਹੈ ਉਹਦੇ ਜ਼ੁਬਾਨ 'ਚ ਤਾਕਤ ਹੀ ਇੰਨੀ ਨਹੀਂ ਹੈ ਕਿ ਉਹ ਬਿਆਨ ਕਰ ਸਕੇ। ਕਿਉਂਕਿ ਦੇਖੋ, ਜਦੋਂ ਅਸੀਂ ਕਿਸੇ ਦਾ ਵੀ ਕਿਸੇ ਨਾਲ ਮੁਕਾਬਲਾ ਕਰਨਾ, ਕੰਪੈਰੀਜ਼ਨ ਕਰਨਾ, ਤਾਂ ਅਸੀਂ ਉੱਥੇ ਦੋ ਪੈਮਾਨੇ ਹੁੰਦੇ ਸਾਡੇ ਕੋਲ, ਇੱਕ ਜਿਹਦੀ ਤੁਲਨਾ ਅਸੀਂ ਜਿਹਦੇ ਨਾਲ ਕਰਨੀ ਹੈ। ਪਰ ਪਰਮਾਤਮਾ ਦੇ ਨਾਮ ਦੇ ਬਰਾਬਰ ਤਾਂ ਹੈ ਹੀ ਕੋਈ ਨਹੀਂ, ਨਾ ਪਰਮਾਤਮਾ ਦੇ ਬਰਾਬਰ ਹੈ ਨਾ ਪਰਮਾਤਮਾ ਦੇ ਨਾਮ ਦੇ ਬਰਾਬਰ ਹੈ। ਜਦੋਂ ਅਸੀਂ ਪਰਮਾਤਮਾ ਜੀ ਬਾਰੇ ਪੜ੍ਹਦੇ ਅਤੇ ਸਤਿਗੁਰੂ ਸਮਝਾਉਂਦੇ, ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ, ਇੱਕ ਓਅੰਕਾਰ, ਪਰਮਾਤਮਾ ਤਾਂ ਹੈ ਹੀ ਇੱਕ ਹੈ, ਉਹਦਾ ਨਾਮ ਵੀ ਇੱਕ ਹੈ, ਅਤੇ ਫਿਰ ਉਹਦਾ ਜਦੋਂ ਬਰਾਬਰ ਹੀ ਕੋਈ ਨਹੀਂ ਹੈ, ਤਾਂ ਫਿਰ ਆਪਾਂ ਤੁਲਨਾ ਕਿਹਦੇ ਨਾਲ ਦੇਵਾਂਗੇ। ਦੁਨੀਆਂ ਦੇ ਰਸ ਜਿੰਨੇ ਵੀ ਰੱਖ ਲਵਾਂਗੇ, ਉਹ ਸਾਰੇ ਇਕੱਠੇ ਕਰਕੇ ਵੀ ਉਹਦਾ ਮੁਕਾਬਲਾ ਨਹੀਂ ਹੋ ਸਕਦਾ, ਉਹਦੀ ਬਰਾਬਰਤਾ ਨਹੀਂ ਹੋ ਸਕਦੀ। ਅਤੇ ਇੱਕ ਹੋਰ ਬੜੀ ਪਿਆਰੀ ਉਦਾਹਰਣ ਦਿੱਤੀ ਹੈ ਸਤਿਗੁਰਾਂ ਨੇ, ਉੱਥੇ ਮਠਿਆਈ ਦੀ ਉਦਾਹਰਣ ਦਿੱਤੀ, ਜਿਵੇਂ ਭਗਤ ਕਬੀਰ ਜੀ ਨੇ ਗੁੜ ਦੀ ਉਦਾਹਰਣ ਦੇ ਕੇ ਦੱਸਿਆ ਨਾ ਕਿ ਜਿਹਦੇ ਕੋਲ ਸ਼ਬਦ ਨਹੀਂ ਵਿਚਾਰੇ ਕੋਲ, ਉਹ ਕਿਵੇਂ ਬਿਆਨ ਕਰੇ ਜ਼ੁਬਾਨ ਦੇ ਸ਼ਬਦਹੀਣਾ ਗੂੰਗਾ ਮਨੁੱਖ। ਅਤੇ ਸਤਿਗੁਰੂ ਜੀ ਇੱਕ ਹੋਰ ਉਦਾਹਰਣ ਦਿੰਦੇ ਨੇ, ਕਹਿੰਦੇ ਜਿਨ ਇਹ ਚਾਖੀ ਸੋਈ ਜਾਣੈ ਗੂੰਗੇ ਕੀ ਮਠਿਆਈ, ਰਤਨ ਲੁਕਾਇਆ ਲੂਕੈ ਨਾ ਹੀ ਜੇ ਕੋ ਰੱਖੈ ਲੁਕਾਈ। ਹੁਣ ਜਦੋਂ ਨਾਮ ਰਸ ਦੀ ਗੱਲ ਚੱਲਦੀ ਹੈ, ਅਤੇ ਗੁਰੂ ਸਾਹਿਬ ਜੀ ਉਦਾਹਰਣ ਦੇ ਕੇ ਦੱਸਦੇ ਨੇ, ਕਹਿੰਦੇ ਜਿਵੇਂ ਕੋਈ ਗੂੰਗਾ ਮਠਿਆਈ ਨੂੰ ਚੱਖਦਾ ਏ, ਉਸ ਰਸ ਨੂੰ ਜਾਣਦਾ ਏ ਕਿ ਰਸ ਹੈ ਕਿੰਨਾ, ਲੇਕਿਨ ਬਿਆਨ ਨਹੀਂ ਕਰ ਸਕਦਾ। ਦੂਜੇ ਪਾਸੇ ਨਾਲ ਇਹ ਵੀ ਕਹਿੰਦੇ ਕਿ ਨਾਮ ਰਸ ਇੰਨਾ ਤਾਕਤ ਵਾਲਾ ਏ ਕਿ ਇਹਨੂੰ ਜੇ ਕੋਈ ਛੁਪਾਉਣ ਦਾ ਯਤਨ ਕਰੇ, ਲੁਕਾਉਣ ਦਾ ਯਤਨ ਕਰੇ, ਤਾਂ ਲੁਕਾ ਵੀ ਨਹੀਂ ਸਕਦਾ। ਇਹ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਬੰਦਗੀ ਆ ਜਾਂਦੀ ਨਾ, ਉਹਨਾਂ ਦੀ ਦੱਸਣ ਦੀ ਲੋੜ ਨਹੀਂ ਪੈਂਦੀ ਕਿ ਸਾਨੂੰ ਜਿਹੜਾ ਪਰਮਾਤਮਾ ਮਿਲ ਗਿਆ ਹੈ। ਉਹ ਤਾਂ ਭਾਵੇਂ ਲੱਖਾਂ ਯਤਨ ਕਰਨ ਲੁਕਾਉਣ ਦੇ, ਪਰ ਚਿਹਰੇ ਦਾ ਜਲਾਲ, ਜੀਵਨ ਦੇ ਜਿਹੜੇ ਤਰੰਗਾਂ ਨੇ, ਜ਼ੁਬਾਨ ਦੇ ਰਸਨਾ ਦੇ ਬੋਲ, ਉਹ ਦੱਸ ਦਿੰਦੇ ਨੇ ਕਿ ਪਰਮਾਤਮਾ ਦਾ ਨਾਮ ਇਹਦੇ ਅੰਦਰ ਹੈ, ਕਿਉਂਕਿ ਉਹਦੀ ਸ਼ਖਸੀਅਤ ਤੋਂ ਹੀ ਇੰਨਾ ਪ੍ਰਭਾਵ ਪੈ ਜਾਂਦਾ ਹੈ। ਹੁਣ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਬਾਰੇ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਬਚਨ ਪੜ੍ਹਦੇ ਹੈ, ਅਤੇ ਉਹਨਾਂ ਨੇ ਵੀ ਇਹੀ ਗੱਲ ਸਮਝਾਈ ਹੈ ਨਾ ਕਿ ਇਸ ਸੰਸਾਰ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਨੂੰ ਦੱਸਣ ਦੀ ਲੋੜ ਨਹੀਂ ਪਈ, ਲੁਕਾਈ ਨੂੰ ਆਪ ਹੀ ਪਤਾ ਲੱਗ ਗਿਆ ਗੁਰੂ ਨਾਨਕ ਸਾਹਿਬ ਜੀ ਦੇ ਅੰਦਰ ਦੀ ਉਹ ਬਰਕਤ ਦੇ ਬਾਰੇ। ਅਤੇ ਹਰ ਕੋਈ ਜਿਹਨੇ ਵੇਖ ਲਿਆ, ਜਿਹਨੇ ਸੁਣ ਲਿਆ, ਉਹ ਸਾਰੇ ਹੀ ਇਸ ਸੰਸਾਰ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦੇ ਹੋ ਕੇ ਰਹਿ ਗਏ। ਇਸ ਕਰਕੇ ਰੱਬ ਦਾ ਪਿਆਰਾ ਭਗਤੀ ਕਰੇ, ਨਾਮ ਜਪੇ, ਅੰਦਰ ਨਾਮ ਦਾ ਰਸ ਟਿਕ ਜਾਵੇ, ਅਤੇ ਜੇ ਦੱਸਣ ਦਾ ਯਤਨ ਕਰੇ ਤਾਂ ਦੱਸ ਵੀ ਨਹੀਂ ਸਕਦਾ, ਜੇ ਲੁਕਾਉਣ ਦਾ ਯਤਨ ਕਰੇ ਤਾਂ ਲੁਕੋ ਵੀ ਨਹੀਂ ਸਕਦਾ। ਸਤਿਗੁਰਾਂ ਨੇ ਦੱਸਿਆ ਨਾਮ ਦਾ ਰਸ ਇਸ ਤਰ੍ਹਾਂ ਦਾ ਹੈ। ਅਤੇ ਜੇ ਕੋਈ ਇਹ ਦੱਸਣ ਦਾ ਯਤਨ ਕਰਦਾ ਹੈ ਨਾ ਕਿ ਮੈਂ ਦੱਸਦਾ ਏ ਨਾਮ ਦਾ ਰਸ ਕਿੰਨਾ ਕੁ ਹੁੰਦਾ ਏ, ਕਿੰਨਾ ਕੁ ਆਉਂਦਾ ਏ, ਅਤੇ ਸਤਿਗੁਰੂ ਜੀ ਕਹਿੰਦੇ ਉਹ ਵਿਅਰਥ ਆ ਉਹਦੇ ਬੋਲ, ਉਹ ਝੱਖ ਮਾਰ ਰਿਹਾ ਏ, ਕਿਉਂਕਿ ਉਹ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਸਤਿਗੁਰਾਂ ਨੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਭਗਤ ਕਬੀਰ ਜੀ ਨੇ ਉਦਾਹਰਨਾਂ ਦੇ ਕੇ ਦੱਸਿਆ, ਕਹਿਣ ਲੱਗੇ ਭਾਈ ਜਿਨ੍ਹਾਂ ਦੀ ਤੁਸੀਂ ਭਗਤੀ ਕਰਦੇ ਹੋ ਨਾ, ਕਈ ਲੋਕ ਜਿਨ੍ਹਾਂ ਦੀ ਪੂਜਾ ਕਰਦੇ ਨੇ ਭਾਰਤ ਦੇ ਵਿੱਚ ਕਈ ਲੋਕ, ਅਤੇ ਜਿਨ੍ਹਾਂ ਦੀ ਪੂਜਾ ਕਰਦੇ ਨੇ ਕਹਿੰਦੇ ਉਹਨਾਂ ਨੇ ਵੀ ਪਰਮਾਤਮਾ ਦੀ ਭਗਤੀ ਜ਼ਰੂਰ ਕੀਤੀ ਪਰ ਬਿਆਨ ਉਹ ਵੀ ਨਹੀਂ ਕਰ ਸਕੇ ਰੱਬ ਦੇ ਉਸ ਪਾਰਾਵਾਰ ਨੂੰ, ਪਰਮਾਤਮਾ ਦੇ ਨਾਮ ਦੇ ਪਾਰਾਵਾਰ ਨੂੰ, ਉਹਦੇ ਸਵਰੂਪ ਨੂੰ। ਭਗਤ ਕਬੀਰ ਜੀ ਨੇ ਪੁਰਾਣਕ ਜੋ ਉਦਾਹਰਨਾਂ ਲੈ ਕੇ ਸ਼ਬਦ ਦੇ ਅੰਦਰ ਦੱਸਿਆ, ਅਸੀਂ ਕਈ ਵਾਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਦੇ ਰੂਪ ਵਿੱਚ ਉਹ ਸ਼ਬਦ ਪੜ੍ਹਦੇ ਹਾਂ, ਸਰਵਣ ਕਰਦੇ ਹਾਂ। ਭਗਤ ਜੀ ਨੇ ਉਹਦੇ ਵਿੱਚ ਬੜੀਆਂ ਪਿਆਰੀਆਂ ਉਦਾਹਰਨਾਂ ਦੇ ਕੇ ਦੱਸਿਆ ਭਗਤ ਕਬੀਰ ਜੀ ਨੇ। ਉਹਨਾਂ ਦੇ ਜਦੋਂ ਅਸੀਂ ਬਚਨ ਪੜ੍ਹ, ਸਨਕ ਸਨੰਦ ਮਹੇਸ਼ ਸਮਾਨਾ ਸ਼ੇਖ ਨਾਗ ਤੇਰੋਂ ਮਰਮ ਨਾ ਜਾਣਾ, ਉੱਥੇ ਹੁਣ ਉਦਾਹਰਨਾਂ ਦਿੱਤੀਆਂ ਨੇ ਸਨਕ ਸਨੰਦ ਮਹੇਸ਼ ਸਮਾਨਾ। ਸਨਕ ਸਨੰਦ ਇਹ ਬ੍ਰਹਮਾ ਜੀ ਦੇ ਚਾਰ ਪੁੱਤਰਾਂ ਦਾ ਨਾਮ ਹੈ, ਸਨਕ ਸਨੰਦ ਸਨਤ ਕੁਮਾਰ, ਇਸ ਤਰ੍ਹਾਂ ਇਹ ਜਿਹੜੇ ਚਾਰ ਪੁੱਤਰਾਂ ਦਾ ਨਾਮ ਇੱਕ ਹੋਰ ਹੈ, ਚਾਰ ਪੁੱਤਰਾਂ ਦਾ ਨਾਮ ਜਿਹੜਾ ਹੈ ਉਹਦੇ ਵਿੱਚੋਂ ਦੋ ਪੁੱਤਰਾਂ ਦਾ ਜ਼ਿਕਰ ਆਉਂਦਾ ਹੈ। ਭਗਤ ਜੀ ਨੇ ਕੀਤਾ ਸਨਕ ਸਨੰਦ ਭਾਵ ਬ੍ਰਹਮਾ ਜੀ ਦੇ ਪੁੱਤਰ, ਮਹੇਸ਼ ਸਮਾਨਾ ਮਹੇਸ਼ ਦਾ ਭਾਵ ਹੈ ਸ਼ਿਵਜੀ ਦੀ, ਸ਼ੇਖ ਨਾਗ ਤੇਰੋਂ ਮਰਮ ਨਾ ਜਾਣਾ। ਸ਼ੇਖ ਨਾਗ ਬਾਰੇ ਵੀ ਅਸੀਂ ਹਿੰਦੂ ਲਿਖਤਾਂ ਦੇ ਵਿੱਚ ਪੜ੍ਹਦੇ ਹਾਂ ਕਿ ਭਗਵਾਨ ਵਿਸ਼ਨੂੰ ਨੂੰ ਛਾਂ ਕਰਨ ਵਾਲੇ, ਹਜ਼ਾਰ ਫੰਨਾਂ ਉਹਨਾਂ ਦੀਆਂ ਪੜ੍ਹਦੇ ਹਾਂ ਕਿ ਉਹ ਇੱਕ ਇੱਕ ਫੰਨ ਦੇ ਇੱਕ ਇੱਕ ਮੂੰਹ ਦੇ ਨਾਲ ਨਿੱਤ ਨਵਾਂ ਨਾਮ ਉਹ ਪਰਮਾਤਮਾ ਦਾ ਜਪਦੇ ਆ, ਪਰ ਭਗਤ ਕਬੀਰ ਜੀ ਕਹਿੰਦੇ ਉਹਨਾਂ ਕੋਲੋਂ ਵੀ ਅੰਤ ਨਹੀਂ ਪਿਆ। ਸਨਕ ਸਨੰਦ ਮਹੇਸ਼ ਸਮਾਨਾ ਸ਼ੇਖ ਨਾਗ ਤੇਰੋਂ ਮਰਮ ਨਾ ਜਾਣਾ। ਫਿਰ ਅੱਗੇ ਜਾ ਕੇ ਉਦਾਹਰਨ ਦਿੱਤੀ, ਹਨੂੰਮਾਨ ਸਰ ਗਰੁੜ ਸਮਾਨਾ ਸੁਰ ਨਰ ਨਰਪਤ ਗੁਣ ਨਹੀਂ ਜਾਣਾ। ਕਹਿਣ ਲੱਗੀ ਕਿ ਵੇਖੋ ਹਨੂੰਮਾਨ ਜੀ ਦਾ ਵੀ ਜੀਵਨ ਹਿੰਦੂ ਧਰਮ ਦੇ ਵਿੱਚ ਸਤਿਕਾਰ ਵਾਲਾ ਹੈ, ਕਿੰਨਾ ਉੱਚਾ ਜੀਵਨ ਹੈ। ਅਤੇ ਭਗਤ ਜੀ ਕਹਿਣ ਲੱਗੇ ਕਿ ਉਹਨਾਂ ਵੀ ਰਾਮ ਜੀ ਦੀ ਬੰਦਗੀ ਕੀਤੀ, ਬਹੁਤ ਉਚੇਰਾ ਜੀਵਨ ਉਹਨਾਂ ਨੇ ਵੀ ਜੀਵਿਆ, ਪਰ ਪਰਮਾਤਮਾ ਦੀ ਮੁਕੰਮਲਤਾ ਉਹਨਾਂ ਕੋਲੋਂ ਵੀ ਬਿਆਨ ਨਹੀਂ ਹੋ ਸਕਦੀ। ਗਰੁੜ ਸਮਾਨਾ, ਗਰੁੜ ਪੰਛੀ ਜਿਹਨੂੰ ਵਿਸ਼ਨੂੰ ਜੀ ਦੀ ਸਵਾਰੀ ਕਿਹਾ ਜਾਂਦਾ ਹੈ ਹਿੰਦੂ ਧਰਮ ਦੇ ਵਿੱਚ, ਕਿਉਂਕਿ ਉਦਾਹਰਨਾਂ ਆਈਆਂ ਅਤੇ ਇਹ ਸਾਂਝੀਆਂ ਕਰਨੀਆਂ ਬਣਦੀਆਂ ਨੇ। ਭਗਤ ਜੀ ਨੇ ਫਿਰ ਇਹ ਉਦਾਹਰਨਾਂ ਦੇ ਕੇ ਦੱਸਿਆ, ਕਹਿੰਦੇ ਦੇਖੋ ਭਾਵੇਂ ਉਹ ਵਿਸ਼ਨੂੰ ਜੀ ਦੀ ਸਵਾਰੀ ਹੈ, ਪੰਛੀਆਂ ਦੇ ਵਿੱਚੋਂ ਰਾਜਾ ਪੰਛੀ ਮੰਨਿਆ ਜਾਂਦਾ ਹੈ, ਪਰ ਪਰਮਾਤਮਾ ਦਾ ਅੰਤ ਉਹਦੇ ਕੋਲੋਂ ਵੀ ਨਹੀਂ ਪਾਇਆ ਜਾ ਸਕਿਆ। ਅੱਗੇ ਦੱਸਿਆ ਚਾਰ ਵੇਦ ਜਿਹੜੇ ਨੇ, ਚਾਰ ਵੇਦਾਂ ਦੀ ਗੱਲ ਆਈ, ਫਿਰ ਪੁਰਾਣਾਂ ਦੀ ਗੱਲ ਆਈ, ਫਿਰ ਉਹਨਾਂ ਦੇ ਵਿੱਚੋਂ ਵੀ ਕਹਿਣ ਲੱਗੇ ਕਿ ਗਿਆਨ ਬਹੁਤ ਹੈ, ਕਈ ਲੋਕ ਉਹਨਾਂ ਦੀ ਵਿਚਾਰ ਕਰਕੇ ਜਿਹੜਾ ਉੱਥੇ ਉਹ ਜ਼ਿਕਰ ਕਰਦੇ ਨੇ ਪਰਮਾਤਮਾ ਦੇ ਨਾਮ ਦਾ, ਪਰ ਇਹਨਾਂ ਵੇਦਾਂ ਨੂੰ ਪੁਰਾਣਾਂ ਨੂੰ ਗ੍ਰੰਥਾਂ ਨੂੰ ਲਿਖਣ ਵਾਲਿਆਂ ਵੀ ਧਰਮ ਦਾ ਗਿਆਨ ਬਹੁਤ ਲਿਖਿਆ, ਪਰ ਪਰਮਾਤਮਾ ਦਾ ਅੰਤ ਜਿਹੜਾ ਉਹ ਵੀ ਨਹੀਂ ਪਾ ਸਕੇ। ਚਾਰ ਵੇਦ ਅਰ ਸਿਮਰਤ ਪੁਰਾਣਾ ਕਮਲਾ ਪਤ ਕਵਲਾ ਨਹੀਂ ਜਾਣਾ। ਕਮਲਾ ਪਤ ਦਾ ਭਾਵ ਹੈ, ਕਮਲਾ ਦਾ ਭਾਵ ਹੈ ਲਛਮੀ ਦੇਵੀ, ਉਹਦੇ ਪਤੀ ਵਿਸ਼ਨੂੰ ਜੀ, ਇੱਥੇ ਹੁਣ ਜ਼ਿਕਰ ਭਗਤ ਜੀ ਇਹ ਵੀ ਕਰਦੇ ਨੇ, ਕਹਿੰਦੇ ਕਮਲਾ ਪਤ ਭਾਵ ਹੈ ਕਿ ਕਮਲਾ ਪਤੀ ਵਿਸ਼ਨੂੰ ਜੀ ਅਤੇ ਉਹਦੀ ਪਤਨੀ ਲਛਮੀ, ਇਹਨਾਂ ਦੇ ਕੋਲੋਂ ਵੀ ਭੇਦ ਨਹੀਂ ਪਾਇਆ ਗਿਆ। ਅਤੇ ਜਿਹੜਾ ਪਿੱਛੇ ਆਪਾਂ ਪੜ੍ਹ ਕੇ ਨਾ, ਸੁਰਪਤ ਨਰਪਤ ਨਹੀਂ ਗੁਣ ਜਾਣਾ, ਸੁਰਪਤ ਦਾ ਭਾਵ ਹੈ ਦੇਵਤਿਆਂ ਦੇ ਪਤੀ, ਦੇਵਤਿਆਂ ਦੇ ਆਗੂ ਇੰਦਰ ਦੇਵਤਾ, ਸੁਰਪਤ ਦਾ ਭਾਵ ਹੈ ਦੁਨਿਆਵੀ ਵੱਡੇ ਵੱਡੇ ਰਾਜੇ। ਹੁਣ ਇੱਥੇ ਵੇਖੋ ਇਹਨਾਂ ਸਾਰਿਆਂ ਦਾ ਜ਼ਿਕਰ ਕੀਤਾ ਹੈ ਕਿ ਚਾਹੇ ਦੁਨੀਆਂ ਦੇ ਰਾਜੇ ਨੇ, ਚਾਹੇ ਦੁਨੀਆਂ ਦੇ ਧਾਰਮਿਕ ਆਗੂ ਨੇ, ਭਗਤੀ ਕਰਕੇ ਉਹਨਾਂ ਨੇ ਜੀਵਨ ਉੱਚਾ ਕੀਤਾ, ਕੋਈ ਸ਼ੱਕ ਨਹੀਂ, ਸੰਸਾਰ ਉਹਨਾਂ ਦੀ ਭਗਤੀ ਤੋਂ, ਉਹਨਾਂ ਦੇ ਉਪਦੇਸ਼ ਤੋਂ ਸੇਧ ਲੈਂਦਾ ਹੈ, ਪੜ੍ਹਦਾ ਹੈ, ਕੋਈ ਸ਼ੱਕ ਨਹੀਂ, ਪਰ ਪਰਮਾਤਮਾ ਦੀ ਮੁਕੰਮਲਤਾ ਦੀ ਬਿਆਨ ਕਰਨ ਦੀ ਜਿੱਥੇ ਗੱਲ ਆਉਂਦੀ ਹੈ, ਭਗਤ ਜੀ ਕਹਿੰਦੇ ਬਿਆਨ ਉਹਨਾਂ ਕੋਲ ਵੀ ਮੁਕੰਮਲ ਨਹੀਂ ਹੋ ਸਕਿਆ। ਹੁਣ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜਦੋਂ ਬਚਨ ਪੜ੍ਹਦੇ ਹਾਂ, ਅਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਵੀ ਅਸੀਂ ਰੋਜ਼ ਹੀ ਉਹਨਾਂ ਦੇ ਬਚਨ ਰਹਿਰਾਸ ਸਾਹਿਬ ਜੀ ਵਿੱਚ ਪੜ੍ਹਦੇ ਹਾਂ ਅਤੇ ਉੱਥੇ ਵੀ ਸਤਿਗੁਰੂ ਸਮਝਾਉਂਦੇ ਨੇ, ਸੋਹਣਾ ਵੱਡਾ ਆਖਿਆ ਸਭ ਕੋਏ, ਕੇਵਲ ਵੱਡਾ ਡੀਠਾ ਹੋਏ। ਕਿ ਸਤਿਗੁਰੂ ਸਮਝਾਉਂਦੇ ਸੁਣ ਕੇ ਇੱਕ ਦੂਜੇ ਕੋ, ਮੈਂ ਵੀ ਕਹੀ ਜਾਂਦਾ ਪਰਮਾਤਮਾ ਵੱਡਾ, ਤੁਸੀਂ ਵੀ ਕਹੀ ਜਾਂਦੇ ਹੋ, ਸਾਰਾ ਸੰਸਾਰ ਹੀ ਕਹੀ ਜਾ ਰਿਹਾ ਪਰਮਾਤਮਾ ਵੱਡਾ ਹੈ। ਪਰ ਕਿੱਡਾ ਵੱਡਾ ਹੈ ਇਹਦੇ ਬਾਰੇ ਅਸੀਂ ਕੋਈ ਵੀ ਨਹੀਂ, ਮੈਂ ਬੋਲੀ ਜਾ ਰਿਹਾ, ਆਪ ਜੀ ਸੁਣੀ ਜਾ ਰਹੇ ਹੋ, ਪਰ ਮੁਕੰਮਲਤਾ ਸਾਨੂੰ ਵੀ ਪਤਾ ਹੀ ਨਹੀਂ ਕਿ ਪਰਮਾਤਮਾ ਕਿੱਡਾ ਵੱਡਾ ਹੈ। ਸਤਿਗੁਰੂ ਸਮਝਾਉਂਦੇ ਸੁਣ ਵੱਡਾ ਆਖੇ ਸਭ ਕੋਏ, ਸਾਰੇ ਵੱਡਾ ਕਹਿ ਰਹੇ ਹੈ, ਕੇਵਲ ਵੱਡਾ ਡੀਠਾ ਹੋਏ। ਉਹ ਪਰਮਾਤਮਾ ਜੀ ਕਿੱਡੇ ਵੱਡੇ ਨੇ ਇਹ ਤਾਂ ਡਿੱਠਿਆਂ ਵੇਖਿਆ ਹੀ ਪਤਾ ਲੱਗੇਗਾ ਨਾ ਕਿ ਪਰਮਾਤਮਾ ਦੀ ਹਸਤੀ ਕਿੱਡੀ ਵੱਡੀ ਹੈ। ਪਰ ਨਾਨਕ ਸੇ ਅੱਖੜੀਆਂ ਬਿਆਨ ਜਿੰਨੀ ਦਸੰਦੋ ਮਾਂ ਪਿਰੀ, ਉਹ ਤਾਂ ਅੱਖਾਂ ਹੀ ਨਹੀਂ ਸਾਡੇ ਕੋਲ ਹੈਗੀਆਂ, ਭਾਵੇਂ ਦੇਖਣਾ ਇਹਨਾਂ ਅੱਖਾਂ ਰਾਹੀਂ ਹੈ ਪਰ ਅੱਖਾਂ ਦੇ ਵਿੱਚ ਉਹ ਤਾਕਤ ਹੀ ਨਹੀਂ, ਜਿਵੇਂ ਗੂੰਗੇ ਕੋਲ ਉਹ ਜ਼ੁਬਾਨ ਦੇ ਵਿੱਚ ਤਾਕਤ ਹੀ ਨਹੀਂ ਉਹ ਮਠਿਆਈ ਦਾ ਗੁੜ ਦਾ ਰਸ ਦੱਸ ਸਕੇ, ਸਾਡੀਆਂ ਅੱਖਾਂ ਦੇ ਵਿੱਚ ਉਹ ਤਾਕਤ ਹੀ ਨਹੀਂ ਕਿ ਪਰਮਾਤਮਾ ਦੇ ਨਾਮ ਦਾ ਚਲਕਾਰਾ ਦੇਖ ਸਕੇ। ਕਿਉਂਕਿ ਇਹ ਤਾਂ ਅੱਖੀਆਂ ਜਿਹੜੀਆਂ ਨੇ ਇਹ ਤਾਂ ਸੰਸਾਰ ਵਿੱਚ, ਮਾਫ ਕਰਨਾ ਬਹੁਤਿਆਂ ਦੀ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਬੜੇ ਬੜੀਆਂ ਰੰਗੀਆਂ ਰੂਹਾਂ ਵੀ ਹੈ ਨੇ ਜਿਹੜੀਆਂ ਇਹਨਾਂ ਅੱਖਾਂ ਦੇ ਨਾਲ ਪਰਮਾਤਮਾ ਦੇ ਗੁਰੂ ਦੇ ਦੀਦਾਰ ਕਰਦੀਆਂ ਨੇ, ਪਰ ਬਹੁਤ ਗਿਣਤੀ ਜਿਹੜੀ ਹੈ ਉਹਨਾਂ ਦੇ ਤਾਂ ਅੰਦਰ ਸਰੀਰ ਭਾਵੇਂ ਸਾਰਾ ਹੀ ਕਮਜ਼ੋਰ ਹੋ ਜਾਵੇ, ਸਰੀਰ ਸਾਥ ਨਾ ਦੇਵੇ, ਅੱਖਾਂ 'ਤੇ ਫਿਰ ਵੀ ਵਿਕਾਰਾਂ ਦੀ ਬੁਰਿਆਈ ਦੀ ਮੈਲ ਅੰਦਰ ਖਿੱਚੀ ਆਉਂਦੀਆਂ ਨੇ। ਸਵੇਰ ਤੋਂ ਸ਼ਾਮ ਤੱਕ ਚੰਗਾ ਕੁਝ ਵੇਖਣ ਨੂੰ ਜੀ ਨਹੀਂ ਕਰਦਾ ਅਤੇ ਮਾੜੇ ਨੂੰ ਵਲ ਭੰਨ ਕੇ ਵੀ ਜਾਣ ਨੂੰ ਦਿਲ ਕਰਦਾ, ਜਿੱਥੇ ਕੋਈ ਕੁਫਰ ਹੋ ਰਿਹਾ ਹੋਵੇ ਉਹਨੂੰ ਅਸੀਂ ਵੇਖ ਲਈਏ। ਇਹ ਸੰਸਾਰ ਦੇ ਵਿੱਚ ਸਾਡੇ ਅੰਗਾਂ ਦਾ ਸੁਭਾਅ ਬਣ ਗਿਆ ਹੈ, ਕੰਨ ਦੇ ਵਿੱਚ ਬੋਲ ਬਾਣੀ ਦੇ ਪੈ ਰਹੇ ਹੋਣ ਸਾਨੂੰ ਚੰਗਾ ਨਹੀਂ ਲੱਗਣਾ, ਪਰ ਜੇ ਕਿਤੇ ਕਬੋਲ ਕਿਤੇ ਤੁਰੇ ਜਾਂਦੇ ਆ ਵੀ ਜੇ ਸੁੱਤੇ ਪਿਆ ਵੀ ਕੰਨਾਂ 'ਚ ਆਵਾਜ਼ ਆਵੇ, ਉੱਠ ਕੇ ਬਾਹਰ ਆਈਦਾ ਕਿ ਦੇਖ ਲਈਏ ਕੌਣ ਗਾਲੀ ਗਲੋਚ ਕਰ ਰਿਹਾ ਅਤੇ ਕੌਣ ਮਾੜੇ ਬੋਲ ਬੋਲ ਰਿਹਾ ਹੈ, ਕਿਉਂਕਿ ਕੰਨਾਂ ਨੂੰ ਰਸ ਉਹ ਪੈ ਗਿਆ ਨਾ। ਭਾਵੇਂ ਕਿ ਗੁਰਬਾਣੀ ਦੇ ਅੰਦਰ ਸਤਿਗੁਰੂ ਦੇ ਇੱਕ ਪਾਵਨ ਸ਼ਬਦ ਦੇ ਦੁਆਰਾ ਸਾਨੂੰ ਅਰਦਾਸ ਕਰਨ ਵਾਸਤੇ ਕਿਹਾ ਪਰਮਾਤਮਾ ਦੇ ਦਰ 'ਤੇ, ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਭਾਵੇਂ ਉੱਥੇ ਕਿਹਾ ਏ ਵਾਹਿਗੁਰੂ ਮੇਰੇ ਕੰਨਾਂ ਨੂੰ ਇਹੋ ਜਿਹੇ ਮਾੜੇ ਬੋਲਣਾ ਸੁਣਨ ਨੂੰ ਮਿਲਣ, ਇਹੋ ਜਿਹਾ ਮੇਰੇ 'ਤੇ ਸਮਾਂ ਨਾ ਆਵੇ, ਮੈਂ ਇਹਨਾਂ ਕੰਨਾਂ ਦੇ ਨਾਲ ਮਾੜੇ ਬੋਲ ਸੁਣਾ। ਪਰ ਕੀ ਕਰੀਏ, ਦੁਨੀਆਂ ਦੇ ਵਿੱਚ ਰਸ ਹੀ ਕੰਨਾਂ ਨੂੰ ਜਿਹੜਾ ਇਸ ਪਾਸੇ ਪੈ ਗਿਆ। ਇੱਕ ਕਵੀ ਨੇ ਤਾਂ ਬੜਾ ਸੋਹਣਾ ਲਿਖਿਆ, ਕਹਿੰਦੇ ਨਾਮ ਜਪਣ ਕੋ ਜਿਹਬਾ ਦਿੱਤੀ, ਹਰ ਦਰਸ਼ਨ ਕੋ ਅੱਖੀ, ਇੱਕ ਇੱਕ ਸਵਾਸ ਅਮੋਲਕ ਜਾਂਦਾ, ਹੱਥ ਨਾ ਆਵੇ ਲੱਖੀ, 24,000 ਸਵਾਸ ਬੰਦੇ ਦੇ ਜਾਂਦੇ ਮੋਲ ਨਾ ਥੀਵੈ, ਜਿਸ ਬੰਦੇ ਕੋ ਇਤਨਾ ਘਾਟਾ ਸੋ ਬੰਦਾ ਕਿਉਂ ਜੀਵੈ। ਕਹਿਣ ਲੱਗੇ ਕਿ ਦੇਖੋ 24,000 ਸਵਾਸ ਅਸੀਂ ਜ਼ਰੂਰ ਕਹਿੰਦੇ ਹਾਂ, ਪਰ ਕਹਿੰਦੇ ਕਦੋਂ ਹਾਂ, ਜਦੋਂ ਅਸੀਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹਾਂ ਜੀ, ਅਸੀਂ ਪਾਠ ਕਰਾਂਗੇ ਅਤੇ 24,000 ਸਵਾਸ ਸਾਡੇ ਬਤੀਤ ਹੋਣਗੇ। ਉਹ ਉਨ੍ਹਾਂ ਚਿਰ ਹੀ ਜਿੰਨਾ ਚਿਰ ਅਸੀਂ ਬਾਣੀ ਪੜ੍ਹਦੇ ਹਾਂ, ਪਰ ਉੱਦਾਂ ਦੇਖੀਏ 24,000 ਸਵਾਸ ਦਾ ਕਿਹਨੂੰ ਕਿਹਨੂੰ ਖਿਆਲ ਹੈ, ਸਾਨੂੰ ਬਹੁਤਿਆਂ ਨੂੰ ਨਹੀਂ ਖਿਆਲ ਇਸ ਗੱਲ ਦਾ ਕਿ 24,000 ਸਵਾਸ ਮੰਨ ਵੀ ਲਈਏ ਅਸੀਂ ਕਿ ਦਿਨ ਦੇ ਦਿਨ ਰਾਤ ਵਿੱਚ ਅਸੀਂ 24 ਘੰਟਿਆਂ 'ਚ ਲੈਂਦੇ ਹਾਂ। ਤੋ ਕਵੀ ਨੇ ਫਿਰ ਉਦਾਹਰਣ ਦੇ ਕੇ ਦੱਸਿਆ, ਕਹਿੰਦੇ ਇੱਕ ਇੱਕ ਸਵਾਸ ਜਿਹੜਾ ਹੈ ਨਾ ਇਹ ਬੜਾ ਕੀਮਤੀ ਹੈ, ਲੱਖਾਂ ਰੁਪਈਆਂ ਨਾਲ ਵਾਪਸ ਨਹੀਂ ਆਉਂਦਾ। ਆਪਾਂ ਕਹੀਏ ਨਾ ਡਾਕਟਰ ਨੂੰ ਕਿ ਆਹ ਜਿਹੜੇ ਸਵਾਸ ਕਿਸੇ ਦੇ ਵਾਪਸ ਲਿਆ ਦਿਉ, ਕਿੰਨੇ ਇੱਕ ਇੱਕ ਸਵਾਸ ਦਾ ਅਸੀਂ ਕਰੋੜ ਕਰੋੜ ਰੁਪਈਆ ਵੀ ਦੇ ਦਿੰਦੇ ਹਾਂ। ਉਹ ਕਹਿੰਦੇ ਮੇਰੇ ਵੱਸ ਦੀ ਗੱਲ ਨਹੀਂ ਹੈ, ਕਿਉਂਕਿ ਉੱਥੇ ਸਵਾਸ ਜਿਹੜੇ ਲੈ ਕੇ ਆਉਣਾ ਉਹ ਵੀ ਡਾਕਟਰ ਦੇ ਇੱਕ ਹੱਥ ਦੇ ਵੱਸ 'ਚ ਨਹੀਂ ਰਹਿੰਦਾ। ਅਤੇ ਕਵੀ ਇਸੇ ਕਰਕੇ ਕਹਿੰਦਾ ਹੈ ਕਿ ਇਹ ਜਿਹੜਾ ਇੱਕ ਇੱਕ ਸਵਾਸ ਅਮੋਲਕ ਜਾਂਦਾ, ਹੱਥ ਨਾ ਆਵੇ ਲੱਖੀ, ਲੱਖਾਂ ਦੇ ਨਾਲ ਵੀ ਇਹ ਸਵਾਸ ਨਹੀਂ ਸਾਡੇ ਵਾਪਸ ਆ ਸਕਦੇ। ਅਤੇ ਫਿਰ ਅੱਗੇ ਸਾਨੂੰ ਇਹ ਸਮਝਾਇਆ, ਕਹਿੰਦੇ ਕਿ ਜਿਹਦੇ 24,000 ਸਵਾਸ ਬੰਦੇ ਦੇ ਦੁਨੀਆ ਵਿੱਚ ਵਿਅਰਥ ਜਾ ਰਹੇ ਨੇ, ਸੋ ਬੰਦਾ ਕਿਉਂ ਜੀਵੇ, ਉਹ ਕਿੱਦਾਂ ਜੀਵੇਗਾ, ਉਹਨੂੰ ਜਿਸ ਬੰਦੇ ਕੋਲ ਇਤਨਾ ਘਾਟਾ, ਜਿਹਨੂੰ ਰੋਜ਼ ਦਾ 24,000 ਸਵਾਸ ਘਾਟਾ ਪੈ ਰਿਹਾ ਹੈ, ਵਿਅਰਥ ਜਾ ਰਿਹਾ ਹੈ। ਆਪਾਂ ਦੇਖੀਏ ਪੈਸੇ ਵਾਲੇ ਪਾਸੇ 'ਤੇ ਥੋੜ੍ਹਾ ਜਿਹਾ ਘਾਟਾ ਪੈ ਜਾਵੇ, ਸਾਡੀ ਰੋਟੀ ਛੁੱਟ ਜਾਂਦੀ, ਨੀਂਦ ਛੁੱਟ ਜਾਂਦੀ ਹੈ, ਪਰ ਕਦੀ ਸਵਾਸਾਂ ਵਾਲੇ ਪਾਸੇ ਵੀ ਵੇਖੀਏ ਕਿ ਇਹ ਤਾਂ ਕਰੋੜਾਂ ਤੋਂ ਵੀ ਮਹਿੰਗੇ ਨੇ, 1-1 ਕਰੋੜ ਤੋਂ ਵੀ ਮਹਿੰਗਾ ਸਵਾਸ ਹੈ, ਤਾਂ ਫਿਰ ਇਹਦੀ ਸੰਭਾਲ ਕਿਉਂ ਨਹੀਂ ਅਸੀਂ ਕਰਦੇ, ਇਹਦੇ 'ਤੇ ਅਸੀਂ ਚਿੰਤਾ ਕਿਉਂ ਨਹੀਂ ਕਰਦੇ ਕਿ ਸਾਡੇ ਅੱਜ 24,000 ਸਵਾਸ ਵਿਅਰਥ ਚਲੇ ਗਏ। ਸਾਨੂੰ ਤਾਂ ਫਿਰ ਉਹ ਇੱਕ ਇੱਕ ਸਵਾਸ ਦਾ ਜਿਹੜਾ ਉਹਦੀ ਕੀਮਤ ਜਿਹੜੀ ਹੈ ਉਹ ਜਾਣਨੀ ਪਵੇਗੀ ਨਾ। ਅਤੇ ਇਹ ਜਾਣਨੀ ਉਦੋਂ ਜਾ ਸਕਦੀ ਹੈ ਜਦੋਂ ਅਸੀਂ ਪਰਮਾਤਮਾ ਵਾਹਿਗੁਰੂ ਦੀ ਬੰਦਗੀ ਕਰਾਂਗੇ। ਅਤੇ ਸਤਿਗੁਰੂ ਨੇ ਫਿਰ ਤਾਂ ਹੀ ਸਮਝਾਇਆ ਕਿ ਇਹਨਾਂ ਅੰਗਾਂ ਨੂੰ, ਅੱਖਾਂ, ਨੱਕ, ਕੰਨ, ਗੁਰੂ ਅਮਰਦਾਸ ਮਹਾਰਾਜ ਜੀ ਨੇ ਤਿੰਨ ਇਕੱਲੇ ਇਕੱਲੇ ਅੰਗਾਂ ਦੀ ਗੱਲ ਕੀਤੀ ਆਨੰਦ ਸਾਹਿਬ ਜੀ ਦੇ ਅੰਦਰ। ਇਹ ਸਰਵਣੋ ਮੇਰੇ ਹੋ ਸੱਚੈ ਸੁਣਨੇ ਨੂੰ ਪਠਾਏ, ਸਾਡੇ ਕੰਨਾਂ ਨੂੰ ਕਿਹਾ ਕਿ ਕੰਨੋਂ ਤੁਹਾਨੂੰ ਸੱਚ ਸੁਣਨ ਵਾਸਤੇ ਭੇਜਿਆ ਸੰਸਾਰ ਵਿੱਚ ਪਰਮਾਤਮਾ ਨੇ, ਅਤੇ ਤੁਸੀਂ ਕੁਫਰ ਸੁਣਦੇ ਪਏ ਹੋ। ਇਹ ਨੇਤਰੋ ਮੇਰੋ ਹਰ ਤੁਮੇ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਫਿਰ ਨੇਤਰਾਂ ਨੂੰ ਇਹ ਗੱਲ ਕਹੀ ਹੈ ਕਿ ਤੁਹਾਡੇ ਵਿੱਚ ਪਰਮਾਤਮਾ ਨੂੰ ਤੱਕਣ ਦੀ ਜੋਤ ਜਿਹੜੀ ਪੈਦਾ ਕਰਕੇ ਦਿੱਤੀ ਹੈ, ਭੇਜਿਆ ਤੁਹਾਨੂੰ ਕਿ ਇਹਨਾਂ ਅੱਖਾਂ ਦੇ ਨਾਲ ਪਰਮਾਤਮਾ ਨੂੰ ਤੱਕਣਾ ਹੈ। ਅਤੇ ਕਹਿੰਦੇ ਤੁਸੀਂ ਵਾਸ਼ਨਾ ਨੂੰ ਤੱਕੀ ਜਾ ਰਹੇ ਹੋ, ਬੁਰਿਆਈਆਂ ਨੂੰ ਤੱਕੀ ਜਾ ਰਹੇ ਹੋ। ਫਿਰ ਜਦੋਂ ਰਸਨਾ ਦੀ ਗੱਲ ਕੀਤੀ, ਇਹ ਰਸਨਾ ਤੂੰ ਅਨਰਸ ਰਾਹ 'ਚ ਰਹੀ ਤੇਰੀ ਪਿਆਸ ਨਾ ਜਾਏ। ਫਿਰ ਉੱਥੇ ਵੀ ਦੱਸਿਆ ਹੈ ਕਿ ਰਸਨਾ ਤੇਰਾ ਕੰਮ ਕੀ ਸੀ, ਤੂੰ ਤਾਂ ਇਸ ਦੁਨੀਆਂ ਵਿੱਚ ਦੋ ਕੰਮ ਕਰਨੇ ਸੀ, ਇੱਕ ਤਾਂ ਪਰਮਾਤਮਾ ਦੇ ਨਾਮ ਨੂੰ ਗਾਉਣਾ, ਨਾਮ ਦੇ ਰਸ ਨੂੰ ਗਾਇਨ ਕਰਨਾ ਜ਼ੁਬਾਨ ਨੇ, ਅਤੇ ਦੂਜਾ ਜਿਹੜਾ ਇਹ ਜੀਵਨ ਨੂੰ ਜਿਉਂਦਾ ਰੱਖਣ ਵਾਸਤੇ ਖਾਣਾ ਜਿਹੜਾ ਸੀ ਉਹ ਖਾਣਾ, ਉਹਨੂੰ ਤਾਕਤ ਜਿਹੜੀ ਅੰਦਰ ਪਹੁੰਚਾਉਣ ਦਾ ਕੰਮ ਕਰਨਾ। ਪਰ ਕਹਿਣ ਲੱਗੇ ਇਹ ਵੀ ਇਕੱਲੀ ਤ੍ਰਿਸ਼ਨਾ ਵਾਲੇ ਪਾਸੇ ਲੱਗ ਗਈ, ਇਹਨੇ ਉਹ ਯੋਗ ਖਾਣਾ ਜਿਹੜਾ ਭਗਤੀ ਵਾਲੇ ਪਾਸੇ ਜੋੜੇ ਉਹ ਵੀ ਖਾਣਾ ਛੱਡਤਾ, ਅਤੇ ਭਗਤੀ ਵਾਲੇ ਗਾਇਨ ਜਿਹੜੇ ਸੀ ਉਹ ਵੀ ਛੱਡ ਦਿੱਤੇ, ਬੁਰੇ ਬੋਲ ਜਿਹੜੇ ਸੀ ਇਹਨੇ ਰਸਣਾ ਨੇ ਉਹ ਗਾਉਣੇ ਸ਼ੁਰੂ ਕਰ ਦਿੱਤੇ। ਇਸ ਕਰਕੇ ਸਾਨੂੰ ਸਤਿਗੁਰਾਂ ਨੇ ਪਾਵਨ ਬਾਣੀ ਵਿੱਚ ਇਹ ਸਮਝਾਇਆ ਕਿ ਉਸ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਗਾਇਨ ਕਰਨਾ ਹੈ, ਅਤੇ ਨਾਲ ਬਾਣੀ ਵਿੱਚ ਇਹ ਵੀ ਦੱਸਿਆ ਕਿ ਅਸੀਂ ਇਸ ਪਾਸੇ ਨਹੀਂ ਜੀਵਨ ਲਾ ਦੇਣਾ ਕਿ ਅਸੀਂ ਕੇਵਲ ਪਰਮਾਤਮਾ ਦੀ ਹਸਤੀ ਲੱਭਣ ਤੁਰ ਪਈਏ ਕਿ ਪਰਮਾਤਮਾ ਵਾਹਿਗੁਰੂ ਜੀ ਕਿੱਡੇ ਵੱਡੇ ਨੇ, ਅਸੀਂ ਤਾਂ ਸਿਰਫ ਗਾਇਨ ਗਾ ਕੇ ਉਹਦੇ ਗੁਣਾਂ ਨੂੰ ਗਾ ਕੇ ਉਹ ਪਾਰਾਵਾਰ ਬੇਸ਼ੁਮਾਰ ਬੇਅੰਤ ਪਰਮਾਤਮਾ ਨੂੰ ਗਾ ਕੇ ਆਪਣੇ ਸਵਾਸ ਨੂੰ, ਆਪਣੇ ਜੀਵਨ ਨੂੰ ਸਫਲਿਆਂ ਕਰਨਾ ਹੈ। ਜੇ ਅਸੀਂ ਅੰਤ ਪਾਉਣ ਵਾਲੇ ਪਾਸੇ ਤੁਰ ਪਏ ਤਾਂ ਭਗਤ ਕਬੀਰ ਜੀ ਨੇ ਤਾਂ ਉਦਾਹਰਨਾਂ ਦੇ ਕੇ ਦੱਸ ਦਿੱਤਾ ਹੈ ਸਾਨੂੰ ਕਿ ਜਿਨ੍ਹਾਂ ਨੂੰ ਲੋਕ ਧਾਰਮਿਕ ਆਗੂ ਕਰਕੇ ਪੂਜਦੇ ਨੇ ਅੰਤ 'ਤੇ ਉਹਨਾਂ ਦੇ ਕੋਲੋਂ ਵੀ ਨਹੀਂ ਪਾਇਆ ਗਿਆ। ਆਪਾਂ ਇੱਕ ਹੋਰ ਬਚਨ ਪੜ੍ਹਦੇ ਨਾ, ਮਹਿਮਾ ਨਾ ਜਾਣੇ ਵੇਦ, ਬ੍ਰਹਮੇ ਨਹੀਂ ਜਾਣੇ ਭੇਦ, ਅਵਤਾਰ ਨਾ ਜਾਣੇ ਅੰਤ, ਪਰਮੇਸ਼ੁਰ ਪਾਰ ਬ੍ਰਹਮ ਬੇਅੰਤ। ਕਹਿਣ ਲੱਗੇ ਕਿ ਚਾਰ ਵੇਦ ਵੀ ਜਿਹੜੇ ਨੇ ਨਾ ਉਹ ਵੀ ਉੱਥੇ ਨਹੀਂ ਉਸ ਪਾਰਾਵਾਰ ਨੂੰ ਜਾਣ ਸਕੇ। ਬ੍ਰਹਮੇ ਨਹੀਂ ਜਾਣੇ ਭੇਦ, ਬ੍ਰਹਮਾ ਜੀ ਜਿਹਨੂੰ ਸ੍ਰਿਸ਼ਟੀ ਦਾ ਕਰਤਾ ਹਿੰਦੂ ਧਰਮ ਵਿੱਚ ਮੰਨਿਆ ਹੈ, ਕਹਿੰਦੇ ਉਹ ਵੀ ਭੇਦ ਨੂੰ ਨਹੀਂ ਜਾਣ ਸਕਿਆ। ਅਵਤਾਰ ਨਾ ਜਾਣੇ ਅੰਤ, ਜਿੰਨੇ ਅਵਤਾਰ ਆਏ ਨੇ ਇਸ ਦੁਨੀਆ ਵਿੱਚ ਉਹ ਵੀ ਪਰਮਾਤਮਾ ਦੇ ਅੰਤ ਬੇਅੰਤ ਨੂੰ ਬਿਆਨ ਨਹੀਂ ਕਰ ਸਕੇ, ਕਿਉਂਕਿ ਪਰਮੇਸ਼ੁਰ ਪਾਰ ਬ੍ਰਹਮ ਬੇਅੰਤ, ਅੰਤ ਹੀ ਕੋਈ ਨਹੀਂ ਉਸ ਮਾਲਕ ਦਾ, ਉਹਦੀਆਂ ਤੇ ਦਾਤਾਂ ਦਾ ਹੀ ਕੋਈ ਅੰਤ ਨਹੀਂ ਹੈ। ਕਿੰਨੇ ਯੁਗਾਂ ਤੋਂ ਸੰਸਾਰ ਪੈਦਾ ਹੋ ਕੇ ਖਾ ਰਿਹਾ ਏ, ਦਾਤਾਂ ਨੂੰ ਹੰਢਾ ਰਿਹਾ ਏ, ਫਿਰ ਵੀ ਉਹ ਦਾਤਾਂ ਦੇ ਕੋਈ ਕਿਸੇ ਪਾਸਿਓਂ ਕਮੀ ਨਹੀਂ ਹੈ। ਦੁਨੀਆਂ ਦੇ ਵਿੱਚ ਮਨੁੱਖ ਦੇ ਸਰੀਰ ਜਿਹੜੇ ਉਹ ਜਰਜਰੇ ਹੋ ਜਾਂਦੇ ਨੇ ਦਾਤਾਂ ਭੋਗ ਭੋਗ ਕੇ, ਖਾਂਦਿਆਂ ਖਾਂਦਿਆਂ ਮੁੱਖ ਘਟਾ ਪਹਿਨਾਉਂਦਿਆਂ ਸਭ ਅੰਗ, ਸਾਡੇ ਸਰੀਰ ਜਿਹੜਾ ਇਸ ਦੁਨੀਆਂ ਵਿੱਚ ਪੈਦਾ ਹੋ ਕੇ ਖਤਮ ਹੋ ਜਾਂਦਾ ਪਰ ਉਹਦੀਆਂ ਦਾਤਾਂ ਖਤਮ ਨਹੀਂ ਹੁੰਦੀਆਂ। ਇਸ ਕਰਕੇ ਸਤਿਗੁਰਾਂ ਦੇ ਜਿਹਦੇ ਬੋਲ ਅਸੀਂ ਬਾਣੀ ਵਿੱਚ ਵਿਚਾਰੇ ਨੇ, ਇਸੇ ਤਰ੍ਹਾਂ ਭਾਈ ਗੁਰਦਾਸ ਜੀ ਵੀ ਅੱਜ ਦੀ ਪੌੜੀ ਦੇ ਅੰਦਰ ਉਹੀ ਗੱਲ ਸਮਝਾਉਂਦੇ ਨੇ ਕਿ ਗੁਰਮੁਖ ਜਿਹੜਾ ਗੁਰੂ ਦੀ ਅਗਵਾਈ ਦੇ ਵਿੱਚ ਚੱਲਦਾ ਏ, ਗੁਰੂ ਦੇ ਰਾਹੀਂ ਪਰਮਾਤਮਾ ਦੇ ਨਾਮ ਨੂੰ ਜਪ ਕੇ ਪ੍ਰਮ ਰਸ ਦਾ ਭਾਵ ਹੁੰਦਾ ਪ੍ਰੇਮ ਰਸ, ਜਿਹੜਾ ਪਰਮਾਤਮਾ ਦੀ ਭਗਤੀ ਦਾ ਰਸ। ਕਹਿੰਦੇ ਪਰਮਾਤਮਾ ਦੀ ਭਗਤੀ ਦਾ ਰਸ ਗੁਰੂ ਦਾ ਸਿੱਖ ਗੁਰੂ ਦੇ ਰਾਹੀਂ ਆਪਣੀ ਰਸਨਾ ਅਤੇ ਤਨ ਮਨ ਦੇ ਵਿੱਚ ਲੈ ਆਉਂਦਾ ਏ, ਭਗਤੀ ਦੇ ਰਸ ਨੂੰ ਜੀਵਨ ਦਾ ਆਧਾਰ ਬਣਾ ਲੈਂਦਾ ਏ, ਪਰ ਉਹਨੂੰ ਬਿਆਨ ਨਹੀਂ ਕਰ ਸਕਦਾ। ਜਿਵੇਂ ਹੁਣੇ ਗੂੰਗੇ ਦੀ ਗੱਲ ਕੀਤੀ ਕਿ ਮਠਿਆਈ ਖਾ ਕੇ ਗੁੜ ਖਾ ਕੇ ਨਹੀਂ ਬਿਆਨ ਕਰ ਸਕਦਾ, ਇਸੇ ਤਰ੍ਹਾਂ ਹੀ ਜੋ ਭਾਈ ਗੁਰਦਾਸ ਜੀ ਵੀ ਸਮਝਾ ਰਹੇ ਨੇ ਉਹ ਵਿਚਾਰਨ ਦਾ ਯਤਨ ਕਰੀਏ। ਭਾਈ ਸਾਹਿਬ ਜੀ ਦੀ ਰਚਨਾ ਦੇ ਬੋਲ ਨੇ, ਗੁਰਮੁਖ ਸੁਖ ਫਲ ਪਿਰਮ ਰਸ ਕਿਉਂ ਆਖ ਵਖਾਣਾ, ਕਿ ਗੁਰਮੁਖ ਜੋ ਪਰਮਾਤਮਾ ਦੇ ਸੁਖ ਫਲ ਪਰਮਾਤਮਾ ਦੇ ਨਾਮ ਰਸ ਨੂੰ ਚੱਖਦਾ ਏ, ਬੰਦਗੀ ਕਰਦਾ ਏ, ਬੰਦਗੀ ਦਾ ਰਸ ਮਾਣਦਾ ਏ, ਕਿਉਂ ਆਖ ਵਖਾਣੇ, ਉਹ ਕਿਵੇਂ ਦੱਸ ਸਕਦਾ ਏ ਵੀ ਪਰਮਾਤਮਾ ਦੇ ਨਾਮ ਦਾ ਰਸ ਇਸ ਤਰ੍ਹਾਂ ਦਾ ਹੈ। ਉੱਥੇ ਫਿਰ ਕਹਿੰਦੇ ਰਸਣਾ ਦੇ ਵਿੱਚੋਂ ਬੋਲ ਖਤਮ, ਤਾਕਤ ਖਤਮ ਹੋ ਜਾਂਦੀ ਹੈ, ਉਹ ਬਿਆਨ ਕਰਨ ਵਾਸਤੇ ਦੁਨੀਆਂ ਦੇ ਸ਼ਬਦ ਹੀ ਕੋਈ ਨਹੀਂ ਹੈ। ਸੁਣ ਸੁਣ ਆਖਣੇ ਆਖਣਾ ਉਹ ਸਾਊ ਨਾ ਜਾਣੈ, ਪਰ ਜੇ ਕੋਈ ਕਵੇ ਕਿ ਮੈਂ ਦੱਸ ਸਕਦਾ ਹੈ ਪਰਮਾਤਮਾ ਦੇ ਨਾਮ ਦਾ ਰਸ ਕਿੱਡਾ ਵੱਡਾ ਹੈ, ਕਿੰਨੀ ਬੇਅੰਤਤਾ ਹੈ, ਉਹਦਾ ਆਕਾਰ ਮੈਂ ਦੱਸ ਸਕਦਾ ਹੈ। ਅਤੇ ਭਾਈ ਗੁਰਦਾਸ ਜੀ ਕਹਿੰਦੇ ਯਕੀਨ ਜਾਣਿਓ ਉਹਨੂੰ ਫਿਰ ਰਸ ਆਇਆ ਹੀ ਨਹੀਂ ਹੈ। ਸੁਣ ਸੁਣ ਆਖਣੇ ਆਖਣਾ, ਜਿਹੜਾ ਵਿਖਿਆਨ ਕਰਨ ਲੱਗ ਪਵੇ ਨਾ ਕਿ ਪਰਮਾਤਮਾ ਦੇ ਨਾਮ ਦਾ ਰਸ ਇਸ ਤਰ੍ਹਾਂ ਦਾ ਹੈ, ਬਿਆਨ ਕਰਨ ਲੱਗ ਪਵੇ, ਅਤੇ ਭਾਈ ਜੀ ਸਮਝਾਉਂਦੇ ਉਹ ਸਾਊ ਨਾ ਜਾਣੇ। ਸਾਊ ਦਾ ਭਾਵ ਸਵਾਦ ਰਸ, ਕਹਿੰਦੇ ਉਹਨੂੰ ਅਸਲ ਵਿੱਚ ਆਇਆ ਨਹੀਂ ਸਵਾਦ। ਜੇ ਤਾਂ ਆਇਆ ਹੁੰਦਾ ਫਿਰ ਉਹ ਦੱਸ ਹੀ ਨਹੀਂ ਸੀ ਸਕਦਾ। ਇਹਦਾ ਭਾਵ ਕਿ ਉਹ ਢੌਂਗ ਰਚ ਰਿਹਾ ਹੈ, ਉਹ ਦੱਸਣ ਦਾ ਯਤਨ ਕਰ ਰਿਹਾ ਹੈ ਕਿ ਪਰਮਾਤਮਾ ਦਾ ਰਸ ਇੰਨਾ ਹੈ। ਕਹਿੰਦੇ ਉਹ ਤਾਂ ਪਰਮਾਤਮਾ ਬੇਅੰਤ ਹੈ ਅਤੇ ਇਹ ਅੰਤ ਦੇ ਵਿੱਚ ਸੀਮਾ ਵਿੱਚ ਰਹਿਣ ਵਾਲਾ ਮਨੁੱਖ ਕਿਵੇਂ ਉਹ ਬਿਆਨ ਕਰ ਸਕਦਾ ਹੈ। ਜਦੋਂ ਅਸੀਂ ਇੱਕ ਹੋਰ ਬਚਨ ਮੁੱਖ ਵਾਕ ਦੇ ਰੂਪ ਅੰਦਰ ਪੜ੍ਹਦੇ ਹਾਂ ਤਾਂ ਉੱਥੇ ਵੀ ਸਤਿਗੁਰੂ ਜੀ ਸਮਝਾਉਂਦੇ ਨੇ, ਰਸਨਾ ਗੁਣ ਗੋਪਾਲ ਨਿਧ ਗਾਇਨ, ਸ਼ਾਂਤ ਸਹਿਜ ਰਹੱਸ ਮਨ ਉਪਜਿਓ ਸਗਲੇ ਦੁੱਖ ਪਲਾਇਨ। ਉੱਥੇ ਵੀ ਸਤਿਗੁਰਾਂ ਨੇ ਸਾਨੂੰ ਇਹ ਦੱਸਿਆ ਹੈ ਕਿ ਪਰਮਾਤਮਾ ਦੇ ਗੁਣ, ਰਸਾਂ ਦੇ ਮਾਲਕ ਦੇ ਗੁਣ ਗਾ ਕੇ ਅਸੀਂ ਦੁੱਖ ਤਾਂ ਖਤਮ ਕਰ ਸਕਦੇ ਹਾਂ, ਜੀਵਨ ਵਿੱਚ ਖੁਸ਼ੀਆਂ ਲੈ ਆ ਸਕਦੇ ਹਾਂ। ਪਰ ਜਦੋਂ ਅਸੀਂ ਇੱਕ ਹੋਰ ਬਚਨ ਪੜ੍ਹਦੇ, ਜਿਹਵਾ ਏਕ ਕਵਨ ਗੁਣ ਕਹੀ ਹੈ, ਬੇਸ਼ੁਮਾਰ ਬੇਅੰਤ ਸੁਆਮੀ ਅਤੇ ਰੁਅੰਤ ਨ ਕਿਨਹੀ ਲਹੀ ਹੈ, ਕਿਉਂਕਿ ਸਾਡੇ ਕੋਲ ਤਾਂ ਜ਼ਬਾਨ ਹੀ ਇੱਕ ਹੈ ਅਤੇ ਵਾਹਿਗੁਰੂ ਜੀ ਤੁਹਾਡੇ ਤਾਂ ਗੁਣ ਹੀ ਬੇਸ਼ੁਮਾਰ ਬੇਅੰਤ ਸੁਆਮੀ, ਤੁਸੀਂ ਤਾਂ ਬੇਸ਼ੁਮਾਰ ਹੋ, ਬੇਅੰਤ ਗੁਣਾਂ ਦੇ ਮਾਲਕ ਹੋ, ਤੇਰੋ ਅੰਤ ਨਾ ਕਿਨਹੀ ਲਹੀ ਹੈ, ਕਿਸੇ ਕੋਲੋਂ ਵੀ ਤੁਹਾਡਾ ਅੰਤ ਨਹੀਂ ਲਿਆ ਜਾ ਸਕਦਾ, ਕੋਈ ਵੀ ਤੁਹਾਨੂੰ ਬਿਆਨ ਨਹੀਂ ਕਰ ਸਕਦਾ। ਅਤੇ ਭਾਈ ਸਾਹਿਬ ਜੀ ਵੀ ਸਮਝਾਉਂਦੇ, ਸੁਣ ਸੁਣ ਆਖਣ ਆਖਣਾ, ਜਿਹੜਾ ਕੋਈ ਪਰਮਾਤਮਾ ਦੇ ਗੁਣ ਕਵੇ ਮੈਂ ਬਿਆਨ ਕਰ ਦੇਵਾਂਗਾ, ਮੈਂ ਦੱਸ ਦੇਵਾਂਗਾ, ਉਹ ਸਾਊ ਨਾ ਜਾਣੇ। ਕਹਿੰਦੇ ਉੱਤੇ ਯਕੀਨ ਨਾ ਕਰਿਓ, ਕਿਉਂਕਿ ਉਹ ਰਸ ਨੂੰ ਜਾਣਦਾ ਹੀ ਨਹੀਂ। ਜੇ ਜਾਣਦਾ ਹੁੰਦਾ ਤਾਂ ਫਿਰ ਉਹਨੇ ਵੀ ਇਹੀ ਗੱਲ ਕਹਿਣੀ ਸੀ, ਕਹੋ ਕਬੀਰ ਗੂੰਗੇ ਗੁੜ ਖਾਇਆ ਪੂਛੇ ਤੇ ਕਿਆ ਕਹੀ, ਉਹ ਵੀ ਫਿਰ ਇਹੀ ਗੱਲ ਦੱਸਦਾ, ਪਰ ਇਹ ਪਾਰਾਵਾਰ ਨਹੀਂ ਪਾ ਸਕਿਆ। ਅਤੇ ਭਾਈ ਗੁਰਦਾਸ ਜੀ ਵੀ ਫਿਰ ਉਦਾਹਰਨਾਂ ਦਿੰਦੇ ਨੇ, ਜਿਵੇਂ ਆਪਾਂ ਹੁਣੇ ਉਦਾਹਰਨਾਂ ਵਿਚਾਰੀਆਂ ਨਾ, ਬ੍ਰਹਮਾ ਜੀ, ਸ਼ਿਵਜੀ ਜੀ, ਵਿਸ਼ਨੂੰ ਜੀ ਜਾਂ ਸ਼ੇਖ ਨਾਗ ਦੀਆਂ, ਭਗਤ ਕਬੀਰ ਜੀ ਦੇ ਬਚਨਾਂ ਦੇ ਵਿੱਚੋਂ। ਅਤੇ ਭਾਈ ਗੁਰਦਾਸ ਜੀ ਵੀ ਉਦਾਹਰਨਾਂ ਦਿੰਦੇ, ਬ੍ਰਹਮਾ ਵਿਸ਼ਨ ਮਹੇਸ਼ ਮਿਲ ਕਥ ਵੇਦ ਪੁਰਾਣੇ, ਕਿ ਬ੍ਰਹਮਾ ਜੀ, ਵਿਸ਼ਨੂੰ ਜੀ, ਸ਼ਿਵਜੀ ਜੀ, ਕਹਿੰਦੇ ਇਹਨਾਂ ਨੇ ਵੀ ਮਿਲ ਕੇ ਕਥਨ ਜ਼ਰੂਰ ਕੀਤਾ, ਪਰਮਾਤਮਾ ਦੀ ਬੰਦਗੀ ਜ਼ਰੂਰ ਕੀਤੀ, ਵੇਦ ਪੁਰਾਣਾਂ ਦੇ ਪਾਠ ਵੀ ਇਹਨਾਂ ਨੇ ਕੀਤੇ, ਪਰ ਪਰਮਾਤਮਾ ਦਾ ਅੰਤ ਇਹ ਵੀ ਨਹੀਂ ਲੱਭ ਸਕੇ, ਪਰਮਾਤਮਾ ਦੀ ਬੇਅੰਤਤਾ ਨੂੰ ਇਹ ਵੀ ਨਹੀਂ ਮੁਕੰਮਲਤਾ ਨੂੰ ਜਾਣ ਸਕੇ। ਚਾਰ ਕਿਤੇਬਾਂ ਆਖੀਆਂ ਦੀਨ ਮੁਸਲਮਾਨੇ, ਚਾਰ ਜਿਹੜੀਆਂ ਕਿਤਾਬਾਂ, ਕਿਤੇਬ ਜਿਹਨੂੰ ਕਹਿੰਦੇ ਆ ਮੁਸਲਮਾਨ ਧਰਮ ਦੇ ਵਿੱਚ, ਮਾਰਫਤਰੀਅਤ ਸਰੀਅਤ ਜਿਹੜੀਆਂ ਇਸ ਤਰ੍ਹਾਂ ਚਾਰ ਕਿਤਾਬਾਂ ਨੇ ਉਹਨਾਂ ਦੀਆਂ, ਕਿਤੇਬ ਜਿਹਨੂੰ ਬੋਲਦੇ, ਵੇਦ ਅਤੇ ਕਿਤੇਬ। ਕਹਿਣ ਲੱਗੇ ਉਹ ਕਿਤੇਬ ਜਿਹੜੇ ਹੈ ਉਹ ਜਿਹੜੇ ਉਹਨਾਂ ਦੇ ਗ੍ਰੰਥ ਹੈ ਮੁਸਲਮਾਨ ਵੀਰਾਂ ਦੇ, ਉਹਨਾਂ ਨੇ ਵੀ ਉਹਨੂੰ ਪੜ੍ਹ ਪੜ੍ਹ ਕੇ ਆਪਣੇ ਧਰਮ ਨੂੰ ਵਾਧਾ ਕਰਨ ਦਾ ਯਤਨ ਜ਼ਰੂਰ ਕੀਤਾ, ਉਹਦਾ ਉਪਦੇਸ਼ ਸਾਰਿਆਂ ਨੂੰ ਸੁਣਾ ਸੁਣਾ ਕੇ ਕਿ ਵੱਧ ਤੋਂ ਵੱਧ ਇਸਲਾਮ ਧਰਮ ਦੇ ਲੋਕ ਜਿਹੜੇ ਉਹ ਬਣ ਜਾਣ, ਮੁਸਲਮਾਨ ਬਣ ਜਾਣ। ਕਹਿੰਦੇ ਉਹ ਵੀ ਗਿਣਤੀ ਵਧਾਉਣ ਵਾਲੇ ਪਾਸੇ ਜ਼ਰੂਰ ਲੱਗੇ ਰਹੇ, ਪਰ ਅੰਤ ਉਹਨਾਂ ਵੀ ਪਰਮਾਤਮਾ ਦਾ ਨਹੀਂ ਪਾਇਆ। ਉਹ ਵੀ ਜ਼ਰੂਰ ਉਹਨਾਂ ਗ੍ਰੰਥ ਆਪਣੇ ਪੜ੍ਹੇ ਨੇ, ਪਰ ਗ੍ਰੰਥ ਪੜ੍ਹ ਕੇ ਉਹ ਵੀ ਪਰਮਾਤਮਾ ਦੇ ਅੰਤ ਨੂੰ ਨਹੀਂ ਪਾ ਸਕੇ। ਅੱਗੇ ਫਿਰ ਜ਼ਿਕਰ ਆਉਂਦਾ, ਸ਼ੇਖ ਨਾਗ ਸਿਮਰਨ ਕਰੈ ਸੰਗੀਤ ਸੁਹਾਣੈ, ਕਿ ਇਸੇ ਤਰ੍ਹਾਂ ਹੀ ਜਦੋਂ ਦੁਨੀਆਂ ਵਿੱਚ ਜਿਹਨੂੰ ਸ਼ੇਖ ਨਾਗ ਕਿਹਾ ਜਾਂਦਾ, ਜਿਹਦਾ ਜ਼ਿਕਰ ਜੇ ਹੁਣੇ ਹੀ ਆਪਾਂ ਕੀਤਾ ਹੈ, ਉਹ ਵੀ ਬੜੇ ਸ਼ੋਭਨੀਕ ਸ਼ਬਦਾਂ ਦੇ ਨਾਲ ਪਰਮਾਤਮਾ ਦੀ ਭਗਤੀ ਜ਼ਰੂਰ ਕਰਦੇ ਰਹੇ। ਕਿਉਂਕਿ ਜ਼ਿਕਰ ਆਉਂਦਾ ਹਿੰਦੂ ਧਰਮ ਵਿੱਚ ਕਿ ਹਜ਼ਾਰ ਮੂੰਹ ਦੇ ਨਾਲ ਸ਼ੇਖ ਨਾਗ ਜਦੋਂ ਭਗਤੀ ਕਰਦਾ ਹੈ, ਇੱਕ ਇੱਕ ਮੂੰਹ ਦੇ ਨਾਲ ਨਿੱਤ ਨਵਾਂ ਨਾਮ ਪਰਮਾਤਮਾ ਦਾ ਲੈ ਕੇ ਅਤੇ ਉਹ ਯਾਦ ਕਰਦਾ ਹੈ। ਇੰਨੀ ਭਗਤੀ ਕਰਨ ਦੇ ਬਾਵਜੂਦ ਵੀ ਕਹਿੰਦੇ ਸ਼ੇਖ ਨਾਗ ਵੀ ਉਸ ਮਰਮ ਨੂੰ ਨਹੀਂ ਪਾ ਸਕਿਆ, ਜਿਵੇਂ ਭਗਤ ਕਬੀਰ ਜੀ ਨੇ ਕਿਹਾ ਨਾ, ਸ਼ੇਖ ਨਾਗ ਤੇਰੋਂ ਮਰਮ ਨਾ ਜਾਣਾ, ਕਿ ਸ਼ੇਖ ਨਾਗ ਦੀ ਵੀ ਭਾਵੇਂ ਪੂਜਾ ਹੁੰਦੀ ਹੈ ਪਰ ਰੱਬ ਦੀ ਸਿਫਤ ਕਰ ਕਰਕੇ ਅੰਤ ਉਹਨੇ ਵੀ ਨਹੀਂ ਪਾਇਆ। ਅੱਗੇ ਫਿਰ ਭਾਈ ਜੀ ਦੱਸਦੇ ਅਨਹਦ ਨਾਦ ਅਸੰਖ ਸੁਣ ਹੋਏ ਹੈ ਰਾਣੇ। ਹੁਣ ਅਨੇਕਾਂ ਹੀ ਜੋਗੀ ਜਿਹੜੇ ਨੇ ਜੋਗ ਮਤ ਵਾਲੇ, ਹੁਣ ਸਾਰਿਆਂ ਦੀ ਗੱਲ ਭਾਈ ਗੁਰਦਾਸ ਜੀ ਨੇ ਕੀਤੀ ਹੈ ਕਿ ਚਾਹੇ ਉਹ ਦੇਵਤੇ ਨੇ, ਚਾਹੇ ਇਸਲਾਮ ਧਰਮ ਦੇ ਵਿੱਚ ਦੀ ਗੱਲ ਹੈ, ਚਾਹੇ ਸ਼ੇਖ ਨਾਗ ਦੀ ਗੱਲ ਹੈ, ਚਾਹੇ ਯੋਗੀਆਂ ਦੀ ਗੱਲ ਹੈ। ਕਹਿਣ ਲੱਗੇ ਉਹਨਾਂ ਵੀ ਅਣਹਦ ਨਾਦ ਦੀਆਂ ਧੁਨਾਂ ਬੜੀਆਂ ਸੁਣੀਆਂ, ਸਮਾਧੀਆਂ ਲਾ ਲਾ ਕੇ, ਇੜਾ ਪਿੰਗਲਾ ਸੁਖਮਣਾ, ਹੋਰ ਕਈ ਤਰ੍ਹਾਂ ਦੇ ਜਿਹੜੇ ਉਹਨਾਂ ਨੇ ਆਪਣੇ ਉਹ ਜਿਹੜੀਆਂ ਉਹਨਾਂ ਦੀਆਂ ਰਿਧੀਆਂ ਸਿੱਧੀਆਂ ਪ੍ਰਾਪਤ ਕਰਨ ਵਾਸਤੇ ਸਮਾਧੀਆਂ ਲਾਈਆਂ ਉਹਨਾਂ ਨੇ, ਤੂੰ ਨਾ ਕਹਿ ਦਿੱਤਾ ਸਾਡੇ ਕੰਨਾਂ ਵਿੱਚ ਅਣਹਦ ਨਾਦ ਦੀਆਂ ਧੁਨਾਂ ਸੁਣਦੀਆਂ ਨੇ। ਅਤੇ ਭਾਈ ਜੀ ਕਹਿੰਦੇ ਹਜ਼ਾਰਾਂ ਲੱਖਾਂ ਧੁਨਾਂ ਉਹਨਾਂ ਵੀ ਸੁਣ ਲਈਆਂ, ਪਰ ਪਰਮਾਤਮਾ ਦੇ ਕੌਤਕ ਵੇਖ ਕੇ ਉਹ ਹੈਰਾਨ ਵੀ ਹੋਏ ਨੇ, ਅੰਤ ਉਹ ਵੀ ਨਹੀਂ ਪਾ ਸਕੇ। ਹੋਏ ਹੈ ਰਾਣੇ, ਅਣਹਦ ਨਾਦ ਦੀਆਂ ਧੁਨਾਂ ਸੁਣ ਕੇ ਕੌਤਕ ਵੇਖ ਕੇ ਰੱਬ ਦੇ ਹੈਰਾਨ ਉਹ ਵੀ ਜ਼ਰੂਰ ਹੋਏ, ਪਰ ਮੁਕੰਮਲਤਾ ਉਹਨਾਂ ਦੇ ਕੋਲੋਂ ਵੀ ਨਹੀਂ ਹੋਈ, ਉਹ ਵੀ ਰੱਬ ਦਾ ਅੰਤ ਨਹੀਂ ਪਾ ਸਕੇ। ਅਕਥ ਕਥਾ ਕਰ ਨੀਤ ਨੀਤ ਪੀ ਲਾਏ ਭਾਣੇ। ਫਿਰ ਭਾਈ ਜੀ ਆਖਰੀ ਪੰਕਤੀਆਂ ਦੇ ਅੰਦਰ ਸਮਝ ਆਉਂਦੇ ਨੇ ਕਿ ਅਸਲ ਵਿੱਚ ਜਿਨ੍ਹਾਂ ਨੂੰ ਪਰਮਾਤਮਾ ਨਾਮ ਦੀ ਦਾਤ ਦੇ ਦਿੰਦੇ ਹੈ, ਉਹ ਨਾਮ ਰਸ ਦੇ ਵਿੱਚ ਇੰਨੇ ਲੀਨ ਹੋ ਜਾਂਦੇ ਹੈ ਕਿ ਉਹ ਰਸ ਦੇ ਦੁਆਰਾ ਆਪਣੇ ਜੀਵਨ ਨੂੰ ਤੇ ਸਵਾਰ ਲੈਂਦੇ, ਜੀਵਨ ਦਾ ਆਧਾਰ ਤੇ ਪਰਮਾਤਮਾ ਦਾ ਨਾਮ ਬਣਾ ਲੈਂਦੇ ਹੈ। ਪਰ ਆਖਰ ਵਿੱਚ ਫਿਰ ਭਾਈ ਜੀ ਨੇ ਕਿਹਾ ਹੈ ਕਿ ਉਹ ਵੀ ਪਰਮਾਤਮਾ ਦੇ ਨਾਮ ਨੂੰ ਨਹੀਂ ਜਾਣ ਸਕਦੇ, ਭਾਵੇਂ ਉਹ ਕਿੰਨਾ ਵੀ ਇਸ ਸੰਸਾਰ ਦੇ ਵਿੱਚ ਯਤਨ ਕਰਨ ਕਿ ਪਰਮਾਤਮਾ ਦੇ ਨਾਮ ਨੂੰ ਅਸੀਂ ਬਿਆਨ ਕਰ ਸਕੀਏ, ਪਰ ਫਿਰ ਵੀ ਉਹ ਨੇਤ ਨੇਤ ਕਹਿੰਦੇ ਕਿ ਹੋਰ ਹੋਰ ਅਜੇ ਪਰਮਾਤਮਾ ਹੋਰ ਹੈ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਹੈ ਨਾ ਕਿ ਸੁਣ ਵੱਡਾ ਆਖਿਆ ਸਭ ਕੋਏ, ਕੇਵਲ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ। ਕਹਿਣ ਲੱਗੇ ਕਿ ਜੇ ਕੋਈ ਕੀਮਤ ਲੱਭਣ ਤੁਰ ਪਵੇ, ਉਹਦੇ ਹੱਦ ਬੰਨਾ ਲੱਭਣ ਵਾਸਤੇ ਤੁਰ ਪਵੇ, ਤਾਂ ਕੋਈ ਵੀ ਨਹੀਂ ਦੱਸ ਸਕਦਾ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵਾਹਿਗੁਰੂ ਜੀ ਜਿਹੜਾ ਵੀ ਤੇਰੇ ਪਾਰਾਵਾਰ ਨੂੰ ਲੱਭਣ ਵਾਸਤੇ ਤੁਰਿਆ ਹੈ ਨਾ, ਉਹ ਤੇਰੇ ਵਿੱਚ ਹੀ ਸਮਾ ਗਿਆ, ਲੇਕਿਨ ਗੁਣ ਉਹਦੇ ਕੋਲ ਵੀ ਬਿਆਨ ਨਹੀਂ ਹੋਇਆ। ਜਿਵੇਂ ਕਿਸੇ ਕਵੀ ਨੇ ਲਿਖਿਆ ਨਾ ਕਿ ਇੱਕ ਵਾਰੀ ਕੁਝ ਵਿਦਵਾਨ ਆਪੋ ਆਪਣੇ ਧਾਰਮਿਕ ਕਿਤਾਬਾਂ ਲੈ ਕੇ ਗਿਆਨ ਦੀਆਂ ਸਮੁੰਦਰ ਦੇ ਕਿਨਾਰੇ ਬੈਠ ਗਏ। ਕਿਸੇ ਨੇ ਪੁੱਛਿਆ ਭਾਈ ਕਾਹਦੇ ਵਾਸਤੇ ਇੱਥੇ ਬੈਠੇ ਹੋ? ਕਹਿੰਦੇ ਅਸੀਂ ਆਪੋ ਆਪਣੇ ਜਿਹੜੇ ਸਾਡੇ ਲੇਖ ਆ, ਜਿਹੜੀ ਰਚਨਾ ਸਾਡੇ ਵੱਡਿਆਂ ਦੀ, ਅਸੀਂ ਇਹਦੇ ਅਨੁਸਾਰ ਅੰਦਾਜ਼ਾ ਲਾਉਣਾ ਕਿ ਪਰ ਸਮੁੰਦਰ ਦੀ ਗਹਿਰਾਈ ਕਿੰਨੀ ਕੁ ਹੈ, ਇਹ ਕਿੰਨਾ ਚੌੜਾ, ਕਿੰਨਾ ਡੂੰਘਾ, ਇਹਦੇ ਵਿੱਚ ਕੀ ਵਸਤੂਆਂ ਨੇ, ਅਸੀਂ ਇਹ ਲੱਭਣਾ ਚਾਹੁੰਦੇ ਸਾਰਾ ਕੁਝ। ਫਿਰ ਸਾਰਿਆਂ ਨੇ ਆਪੋ ਆਪਣੇ ਉਹ ਕਿਤਾਬਾਂ ਦਾ ਹਵਾਲਾ ਦਿੱਤਾ ਵੀ ਸਾਡੇ ਅਨੁਸਾਰ, ਸਾਡੇ ਲਿਖਾਰੀਆਂ ਅਨੁਸਾਰ ਇਸ ਤਰ੍ਹਾਂ ਹੈ। ਉਹਨੇ ਚਿਰ ਨੂੰ ਕਹਿੰਦੇ ਇੱਕ ਨਮਕ ਦਾ ਪੁਤਲਾ ਬਣ ਕੇ ਆਇਆ। ਇਹ ਕਵੀ ਨੇ ਸਮਝਾਉਣ ਵਾਸਤੇ ਗੱਲ ਸਮਝਾਈ ਹੈ ਸਾਨੂੰ ਸਿਰਫ ਕਾਲਪਨਿਕ ਕਹਾਣੀ ਰਾਹੀਂ। ਕਹਿੰਦੇ ਉਹ ਨਮਕ ਦਾ ਪੁਤਲਾ ਆ ਕੇ ਅਤੇ ਕਹਿਣ ਲੱਗਾ ਭਾਈ ਕੀ ਕਰਦੇ ਹੋ? ਕਹਿੰਦੇ ਗਹਿਰਾਈ ਲੱਭ ਰਹੇ ਹਾਂ ਸਮੁੰਦਰ ਦੀ। ਕਹਿਣ ਲੱਗਾ ਉਹ ਪੁਤਲਾ ਕਿ ਤੁਸੀਂ ਕਦੀ ਅੰਦਰ ਜਾ ਕੇ ਦੇਖਿਆ ਇਹਦੇ? ਕਹਿੰਦੇ ਨੇ ਅੰਦਰ ਨਹੀਂ ਅਸੀਂ ਦੇਖਿਆ, ਅਸੀਂ ਤਾਂ ਸਮੁੰਦਰ ਦੇ ਬਾਹਰੋਂ ਹੀ ਬਹਿ ਕੇ ਅੰਦਾਜ਼ੇ ਲਾ ਰਹੇ ਹਾਂ। ਕਹਿੰਦਾ ਫਿਰ ਇੱਦਾਂ ਕਰੋ, ਤੁਸੀਂ ਥੋੜ੍ਹਾ ਕੁ ਸਮਾਂ ਰੁਕੋ, ਮੈਂ ਅੰਦਰੋਂ ਦੇਖ ਕੇ ਆਉਣਾ ਹੈ ਕਿ ਕਿੰਨੀ ਕੁ ਗਹਿਰਾਈ ਹੈ। ਹੁਣ ਜਦੋਂ ਪੁਤਲਾ ਵਾਪਸ ਨਹੀਂ ਆਇਆ, ਕਈ ਉਡੀਕਣ ਲੱਗੇ, ਕਿਸੇ ਨੇ ਪੁੱਛਿਆ ਕਹਿੰਦੇ ਕੀ ਕਰਦੇ ਹੋ ਇੱਥੇ ਬੈਠ ਕੇ? ਕਹਿੰਦੇ ਇੱਦਾਂ ਗਿਆ ਏ ਕੋਈ ਸਮੁੰਦਰ ਵਿੱਚ ਪੁਤਲਾ? ਉਹ ਕਹਿੰਦਾ ਮੈਂ ਦੱਸਦਾ ਏ ਤੁਹਾਨੂੰ, ਅਜੇ ਤੱਕ ਉਹ ਆਇਆ ਨਹੀਂ। ਕਹਿੰਦੇ ਭਾਈ ਉਹਨੇ ਆਉਣਾ ਵੀ ਨਹੀਂ, ਕਿਉਂਕਿ ਉਹ ਨਮਕ ਦਾ, ਲੂਣ ਦਾ ਪੁਤਲਾ ਸੀ ਅਤੇ ਨਮਕ ਉਹਦੇ ਵਿੱਚ ਹੀ ਮਿਲ ਗਿਆ ਏ, ਉਹਦਾ ਹੀ ਰੂਪ ਹੋ ਗਿਆ ਏ, ਇਸ ਕਰਕੇ ਉਹ ਵੀ ਬਿਆਨ ਨਹੀਂ ਕਰ ਸਕਦਾ ਤੁਹਾਨੂੰ। ਇਸੇ ਤਰ੍ਹਾਂ ਹੀ ਕਹਿਣੇ ਵਾਲੇ ਤੇਰੇ ਰਹੇ ਸਮਾਏ, ਜਿਹੜਾ ਵੀ ਰੱਬ ਦਾ ਨਾਮ ਲੈਂਦੇ ਹੈ ਉਹ ਵਿੱਚ ਜ਼ਰੂਰ ਸਮਾ ਜਾਂਦੇ ਪਰਮਾਤਮਾ ਦੇ ਨਾਮ ਦੇ, ਬਿਆਨ ਨਹੀਂ ਕੋਈ ਵੀ ਕਰ ਸਕਦਾ। ਸਤਿਗੁਰੂ ਦੇ ਪਾਵਨ ਦਰ ਦੀਆਂ ਹਾਜ਼ਰੀਆਂ ਭਰਦਿਆਂ ਭਾਈ ਗੁਰਦਾਸ ਜੀ ਦੇ ਬਚਨ ਆਪਾਂ ਸਾਂਝੇ ਕੀਤੇ, ਜਿਹਦਾ ਭਾਵ ਇਹ ਹੈ ਕਿ ਅਸੀਂ ਬੰਦਗੀ ਕਰਕੇ ਜੀਵਨ ਨੂੰ ਸਵਾਰਨਾ, ਨਾ ਕਿ ਪਰਮਾਤਮਾ ਦੇ ਆਦਿ ਅੰਤ ਲੱਭਣ ਵਾਸਤੇ ਅਸੀਂ ਜੀਵਨ ਗਵਾ ਦਈਏ। ਜਿਨ ਸੇਵਿਆ ਤਿਨ ਪਾਇਆ, ਮਾਣ ਵਾਲੇ ਜੀਵਨ ਦੇ ਵਿੱਚ ਉਹ ਬਰਕਤ ਲੈ ਕੇ ਜੀਵਨ ਨੂੰ ਬਤੀਤ ਕਰੀਏ। ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਭੁੱਲ ਚੁੱਕ ਦੀ ਖਿਮਾ ਜੀ, ਬੇਅੰਤ ਭੁੱਲਾਂ ਗਲਤੀਆਂ ਹੋ ਜਾਂਦੀਆਂ, ਗੁਰੂ ਸਾਹਿਬ ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਖਜਾਨ ਸਿੰਘ ਜੀ, ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ। ਜੋ ਕਿ ਆਪ ਸਭ ਸੰਗਤਾਂ ਨੂੰ ਪਾਵਨ ਗੁਰਬਾਣੀ ਸ਼ਬਦ ਵਿਚਾਰ ਰਾਹੀਂ ਨਿਹਾਲ ਕਰ ਰਹੇ ਸਨ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇ ਸਮੇਂ ਲਈ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਆਪ ਸਭ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕੋ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸਾਂ ਹੋਈ ਸਹਾਏ ਅਰਜਨ ਹਰ ਗੋਬਿੰਦਨੋਂ ਸਿਮਰਾਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਹੁਣ ਦਿਆਵੈ ਤਾਈ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇਗ ਵਾਹੀ ਦੇ ਕੇ ਨਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੀ ਆਰਿਆਂ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤੇ ਆਮਨ ਖਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਨੇ ਬੁੰਗੇ ਜੁਗੋਂ ਜੁਗਿਆ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮੰਨੀ ਵਾਹ ਮਤ ਉੱਚੀ ਮਤ ਪਾਤਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਣਿਆਂ ਦੇ ਮਾਣ ਦੇ ਤਾਣਿਆਂ ਦੇ ਤਾਣ ਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੰਧਿਆ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਹੋਈਆਂ ਛੇ ਪੌੜੀਆਂ ਨੂੰ ਸਭ ਜੀ ਦੇ ਗਾਇਨ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਖੱਟਾ ਪਲਚਕ ਮਾਫ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦਿਆਂ ਹਿਰਦਿਆਂ 'ਤੇ ਵਸਾਵਣਾ ਕਦਮ ਕਦਮ ਲੇਖੇ ਲਾਉਣੇ ਤਿਰਫਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਪਰਿਆਤ ਰੱਖਣਾ ਦਰੋਂ ਕਰੋਂ ਸਿੱਖੀ ਸਿਰਕ ਭਰੋਸਾ ਨਾਮਦਾਨ ਬਖਸ਼ਣਾ ਬੱਚਿਆਂ ਨੂੰ ਗੁਰਮਾਂ ਦੀ ਸੂਝੀ ਵਿਦਿਆ ਦੇ ਦਾਨ ਬਖਸ਼ਣੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਦੇ ਸੁਭਾਅ ਬਖਸ਼ਣਾ ਇਸ ਵੇਲੇ ਦੀਵਾਨ ਦੀ ਸਮਾਪਤੀ ਦੀ ਅਰਦਾਸ ਅੱਖਰ ਵਾਧਾ ਕਟਾ ਪੁਰਚਕ ਮਾਫ ਕਰਨਾ ਭਾਈ ਸੁਖਜੀਤ ਸਿੰਘ ਸੰਘਾ ਪਰਿਵਾਰ ਨੂੰ ਨਵੀਂ ਗੱਡੀ ਬਖਸ਼ੀ ਸੱਚੇ ਪਾਤਸ਼ਾਹ ਜੀ ਗੱਡੀ ਸੋਭਨੀ ਕੋਵੇ ਚੜ੍ਹਦੀ ਕਲਾ ਪ੍ਰਦਾਨ ਕਰਨੀ
ਪਾਵਨ ਮੁੱਖ ਵਾਦ ਦੀ ਬਖਸ਼ਿਸ਼ ਕਰੋ ਜੀ, ਸੇਈ ਪਿਆਰੇ ਮੇਰ ਜਿੰਦਾ ਮਿਲਿਆ ਤੇਰਾ ਨਾਮ, ਚੇਤਾ ਵੇ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਪਾਣੀ ਸਰਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹੇ

ਜਾਣੇ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਸਿੱਖ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਈ ਅਰਜਨ ਹਰਗੋਬਿੰਦਨੋ ਸਿਮਰਾਂ ਸ੍ਰੀ ਰਾਏ ਸ਼੍ਰੀ ਹਰਿਕ੍ਰਿਸ਼ਨ ਧਿਆਈਆ ਜਿਹ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨ ਦਿਆ ਵਾਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਹੇ ਨਮਾਣਿਆਂ ਦੇ ਮਾਣ ਦੇ ਤਾਣਿਆਂ ਦੇ ਤਾਣ ਨੇ ਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਕੂਟਾਨ ਕੂਟ ਧੰਨਵਾਦ ਸ਼ੁਕਰ ਹੈ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਆਪ ਜੀ ਆਪਣੇ ਪਾਵਨ ਤਖਤਾਂ ਦੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ ਸੰਧਿਆ ਦੇ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਰ ਸੇਵਾ ਸੁਹਿਲਾ ਸਾਹਿਬਾਣੀ ਦੇ ਪਾਠ ਹੋਏ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਹਜ਼ੂਰੀ ਵਿੱਚ ਵਿਚਰਦਿਆਂ ਬੇਅੰਤ ਬੁੱਲਾਂ ਹੁੰਦੀਆਂ ਨੇ ਸੱਚੇ ਪਾਤਸ਼ਾਹ ਬਖਸ਼ੰਦ ਹੋ ਬਖਸ਼ ਲੈਣਾ ਅੱਗੇ ਵਾਸਤੇ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਸੇਵਾ ਨਿਭਾਉਣ ਦੇ ਬਲ ਬਖਸ਼ਣੇ ਗੁਰੂ ਚਰਨਾਂ ਦਾ ਪਿਆਰ ਬਖਸ਼ਣਾ ਸਭ ਦੀ ਸੇਵਾ ਪ੍ਰਵਾਨ ਕਰਨੀ ਜੀ ਸਾਰੇ ਸੇਵਾਦਾਰਾਂ ਦੇ ਸਿਰ 'ਤੇ ਆਪਣਾ ਮਿਹਰ ਪ੍ਰਿਆ ਥੱਕਣਾ ਚੜ੍ਹਦੀ ਕਲਾ ਨਾਮ ਬਾਣੀ ਨਾ ਪਿਆਰ ਬਖਸ਼ਣਾ ਦੇਨ ਆਪ ਜੀ ਦੇ ਭਾਣੇ 'ਚ ਬਤੀਤ ਹੋਇਆ ਚਾਰ ਪੈ ਰਹਿਣ ਆਪ ਜੀ ਦੇ ਭਾਣੇ 'ਚ ਬਤੀਤ ਕਰਾਵਣੀ ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਸੁਖ ਆਸਣ ਤਿਆਰ ਕਿਰਪਾ ਕਰੋ ਜੀ ਪ੍ਰਕਾਸ਼ ਅਸਥਾਨਾਂ ਤੋਂ ਚੱਲ ਕੇ ਸੁੱਖ ਆਸਣੇ ਅਸਥਾਨਾਂ 'ਤੇ ਆਪ ਜੀ ਨੇ ਵਿਸ਼ਰਾਮ ਕਰਨੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦਰਸ਼ਨ ਦੇ ਕੇ ਨਿਹਾਲ ਕਰਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਜਾਏ ਬਾਹੇ ਮੇਰਾ ਸਤਿ

ਮਹਾਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਾ ਜੂਨੀ ਸਹਿਭੰ ਗੁਰਪ੍ਰਸਾਦ ਜੀਆਉ ਡਰਤ ਹੈ ਆਪਣਾ ਕੈ ਸਿਉ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ।

ਹੁਕਮੀ ਤਮਨੀ ਚਾ ਹੁਕਮ ਲੇਖਾ ਦੁੱਖ ਸੁੱਖ ਪਾਈਐ ਇਕਰਾ ਹੁਕਮੀ ਬਖਸ਼ੀ ਸਾ।

ਸੁਣੀ ਹੋਏ। ਨਵਾਂ ਖੰਡਾ ਵੇ ਜਾਣੀਐ ਨਾ ਚਲੈ ਸਭ ਕੋਇ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਾਗਲੇ। ਜੇ ਤਿਸ ਨਦਰਨ ਆਵਈ ਤਾਂ ਬਾਤ ਨੂੰ ਪੁੱਛਿਆ ਗੇ ਕੀਟਾਂ ਅੰਦਰ ਕੀਟ ਕਰ ਦੋਸੀ ਦੋ ਥਰੇ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਆ ਕੋਈ ਨ ਸੁਝਈ। ਜੇ

ਸਮਰ ਲਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਮਨ ਗੁਣ ਕੀਤੇ ਪੁੱਤ ਨਾ ਹੋਏ ਸੋ ਅਸਤੇ ਆਸ ਬਾਣੀ ਬ੍ਰਹਮਾਉ ਸਤ ਸੁਹਾਣ ਸਦਾ ਮਨ ਚਾਉ ਕਮਣ ਸਵੇਲਾ ਵਕਤਾ ਕਮਣ ਕਮਣ ਥਿਤ ਕਮਣ ਵਾਰ ਕਮਣ ਸਿਰ ਤੀ ਮਾਉ ਕਮਣ ਜਿਤ ਹੋਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੂੰ ਮੈ ਲੇ ਪੁਰਾਣ ਵਕਤਨ ਪਾਇਓ ਕਾਦੀਆਂ ਜੇ ਲਿਖਣ ਲੇ ਕੁਰਾਣ ਥਿਤ ਵਾਰ ਨਾ ਜੋਗੀ ਜਾਣਾ ਰੁੱਤ ਮਾਹੋ ਨਾ ਕੋਈ ਜਾਂ ਕਰਤਾ ਸਿਰਠੀ ਕੋ ਸਾਜੇ ਆਪੇ ਜਾਣਾ ਸੋਈ ਕਿਵ ਕਰੇ ਆਖਾ ਗੁਸਾ ਲਾਹੀ ਕਿਉਂ ਵਰਨੀ ਵਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ

ਯਤੀ ਸੁਰਤਨ ਪਾਈਆ ਨਦੀਆਂ ਤੈ ਵਹਾ ਬਵੈ ਸਮੁੰਦਰਾਂ ਜਾਣੀਐ ਸਮੁੰਦ ਸਾ ਸੁਲਤਾਨ ਗ੍ਰਹਿ ਸੇਤੀ ਮਾਲ ਤਨ ਕੀੜੀ ਤਨੜਾ ਹੁਮਨੀ ਜੇ ਤੇ ਮਨੋ ਨਵੀਸਰੈ ਅੰਦਰਾਂ ਸਿਪਤੀ ਕਰਨੇ ਅੰਦੇ ਅੰਦਰਾਂ ਕਰਨਾ ਦੇਣੇ ਅੰਦੇ ਅੰਦਰਾਂ ਵੇਖਣ ਸੁਣਨੇ ਅੰਦੇ ਅੰਦਰ ਜਾਪੈ ਗਮਨ ਮੰਤਾ ਅੰਦਰ ਜਾਪੈ ਕੀਤਾ ਆਕਾਰ ਅੰਦਰ ਜਾਪੈ ਪਾਰਾ ਵਾਰ ਅੰਧਕਾ ਕੇਤੇ ਮਿਰਲਾਏ ਤਾਂ ਕਿ ਅੰਦਰ ਪਾਏ ਜਾਏ ਇਹੋ ਅੰਦਰ ਜਾਣੈ ਕੋਏ ਬਹੁਤਾ ਕਹੀਆ ਬਹੁਤਾ ਹੋਏ ਵੱਡਾ

ਸੇਵ ਕੇਤੀ ਆਖਾ ਆਖਣ ਬਾਹੇ ਕੇਤੇ ਕਹ ਕਹਿ ਉੱਠ ਜਾਏ ਏਤੇ ਕੀਤੇ ਹੋਰ ਕਰੇ ਤਾਂ ਆਗਨ ਸਿੱਕਾ ਕੇ ਈ ਕੇ

ਧਰਮ ਵਿਚਾਰੇ ਗਾਵੈ ਸਰਵ ਬ੍ਰਹਮਾ ਦੇਵੀ ਸੋਮ ਸਦਾ ਸਰਵਾਰੇ ਗਾਵੈ ਇੰਦੇ ਦਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਮਨ ਸਾਧ ਵਿਚਾਰੇ ਗਾਮਨ ਜਤੀ ਸਦੀ ਸੰਦੋ

ਜਾਈ। ਮੁੰਦਾ ਸੰਦੋ ਸਰਮ ਬਾਜੂਲੀ ਧਿਆਨ ਕੀ ਗ੍ਰਹਿ ਮਹਿਬੂਤ ਖਿੰਥਾ ਕਾਲ ਕੁਵਾਰੀ ਕਾਇਆ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ।

ਮੁੱਖ ਵਾ ਬਾਦਸ਼ਾਹੀ ਦਸਵੀਂ ਸ਼ਬਾ ਸ਼ੰਤ ਵੈ ਪ੍ਰਸਾਦ ਚੱਕਰ ਚੀਨ ਆਭਰਨ ਜਾਤ ਅਰ ਪਾਦ ਨਹਿਨ ਜੇ

ਪਾਲੇ ਨਮਸਤਸਤਦੀਵ ਨਮਸਤੰ ਅਭੀਵ ਨਮਸਤੰ ਅਜਨਮੇ ਨਮਸਤੰ ਸੁਭਰਮੇ ਨਮੋ ਸਰਵਗੌਣੇ ਨਮੋ ਸਰਾਭੌਣੇ ਨਮੋ ਸਰਵਰੰਗੇ ਨਮੋ ਸਰਾਭੰਗੇ ਨਮੋ ਕਾਲ ਕਾਲੇ ਨਮਸਤਸਤਦਿਆਲੇ ਨਮਸਤੰ ਅਭਰਣੇ ਨਮਸਤੰ ਅਭਰਣੇ ਨਮਸਤੰ ਜਰਾਰੰ ਨਮਸਤੰ ਗਿਰਧਾਰੰ ਨਮੋ ਸਰਵਤੰਦੇ ਨਮੋ ਸਾਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਭਾਕੇ ਨਮਸਤੰ ਅਰਹੀਮੇ ਨਮਸਤੰ ਕਰੀਮੇ ਨਮਸਤੰ ਆਨੰਦੇ ਨਮਸਤੰ ਮਹੰਦੇ ਨਮਸਤਸਤਰਾਗੇ ਨਮਸਤੰ ਸੁਹਾਗੇ ਨਮੋ ਸਰਵਸੁਖ ਨਮੋ ਸਰਵਭੁਖ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ

ਪਾਲਨ ਅਸ਼ਿਰਦੀਆ ਬਿਰਦੀਆ ਨਾਮੰਗਾ ਕੰਮ ਸਮਸਤੋ ਬਰਾਜੀ ਸਮਸਤਸਤ ਧਾਮ ਤੇਰਾ ਜੂਰ ਚਾਚਰੀ ਛੰਦ ਜਲੇ ਹੈ ਥਲੇ ਹੈ ਭੀਤ ਹੈ ਭੀ ਹੈ ਪ੍ਰਭੂ ਹੈ ਜੂ ਹੈ ਦੇਸਾ ਪੇਸਾ ਭੁਜੰਗ ਬਰਿਆਰ ਛੰਦ ਅਗਾਧੇ ਆਬਾਦੇ ਆਨੰਦੀ ਸਰੂਪੇ ਨਮੋ ਸਰਾ ਮਾਨੇ ਸਮਸਤੀ ਨਿਦਾਨੇ ਨਮਸਤਮੰ ਨਿਰਨਾਥੇ ਨਮਸਤਮੰ ਪਰਮਾਥੇ ਨਮਸਤਮੰ ਅਗੰਜੇ ਨਮਸਤਮੰ ਅਪੰਜੇ ਨਮਸਤਮੰ ਅਕਾਲੇ ਨਮਸਤਮੰ ਅਪਾਲੇ ਨਮੋ ਸਰਬਦੇਸੇ ਨਮੋ ਸਰਾਬੇਸੇ

ਪੀਤੰ ਨਮੋ ਸਰਵ ਗਿਆਨੰ ਨਮੋ ਪਰਮ ਤਾਨੰ ਨਮੋ ਸਰਵ ਮੰਤਰੰ ਨਮੋ ਸਰਵ ਜੰਤਰੰ ਨਮੋ ਸਰਵ ਦ੍ਰਿਸੰ ਨਮੋ ਸਰਵ ਕ੍ਰਿਸੰ ਨਮੋ ਸਰਵ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ

ਧਰਮੀ ਅਕਲ ਜੁਗੀ ਆ ਚੱਲ ਭੁਗੀ ਆ ਚੱਲ ਰਾਜੀ ਅਟਲ ਸਾਜੀ ਅਖਲ ਧਰਮੂੰ ਅਲਾ ਕਰਮੂੰ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਬਾਨੀ ਸਰਬੰਗ ਮਾਨੀ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬਾਂ ਭੁਗਤਾ ਸਰਬਾਂ ਜੁਗਤਾ ਸਰਬੰਗ ਦੀਵੰ ਸਰਬੰਗ ਬੀਵੰ ਸਰਬੰਗ ਕਾਲੇ ਸਰਬੰਗ ਬਾਲੇ।

ਗਰਭਗੰਜਾਨੁਸ਼ਟਭੰਜਨਮਨੁਦਾਇ ਕਾਮੰਗਾ ਪ੍ਰਰੂਪਮੀਕਨੁਸਤਦੇ ਪ੍ਰਖਵਧੂਤਾ ਗਰਭਗੰਜਨ ਸਦੁਸ਼ਟਭੰਜਨਾਮ ਜਾ ਅੰਗਰਾ ਨਾਨੰਗ ਜਾ ਕੇ ਜਾਤ ਪਾ ਨਾਨਾਮ ਗਰਭਗੰਜਾਂ ਦੁਸ਼ਟਭੰਜਨ।

ਬਾਦਤ ਪ੍ਰਚੰਡ ਮਿਤ ਕਰਿਆ ਅਖੰਡ ਆਲਿਸਿਆ ਕਰਮ ਆਦਿਸਿਆ ਧਰਮ ਸਰਬਾ ਪ੍ਰਣਾਂਡਿਆ ਨੰਨ ਬਾਡਿਆ

ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੀ ਚਤਰ ਚੱਕਰ ਜਾਨੀ ਚਤਰ ਚੱਕਰ ਵਰਤੀ ਚਤਰ ਚੱਕਰ ਵਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ

ਦੇਹਾਂ ਦਾ ਕਿ ਰਾਜ ਕੇ ਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਵਤਰ ਮਾਨਿਆ ਕਿ ਸਰਵਤਰ ਦਾਨਿਆ ਕਿ ਸਰਵਤਰ ਗਾਉਣੇ ਕਿ ਸਰਵਤਰ ਭਾਉਣੇ ਕਿ ਸਰਵਤਰ ਦੇਸਾ ਕਿ ਸਰਵਤਰ ਪੇਸਾ ਕਿ ਸਰਵਤਰ ਰਾਜਾ ਕਿ ਸਰਵਤਰ ਸਾਜਾ ਕਿ ਸਰਵਤਰ ਦੀਨਾ ਕਿ ਸਰਵਤਰ ਨੀਂਦਾ ਕਿ ਸਰਵਤਰ ਜਾਹੂ ਕਿ ਸਰਵਤਰ ਬਾਹੂ ਕਿ ਸਰਵਤਰ ਦੇਸਾ ਕਿ ਸਰਵਤਰ ਪੇਸਾ ਕਿ ਸਰਵਤਰ ਕਾਲ ਕਿ ਸਰਵਤਰ ਬਲ ਕਿ ਸਰਵਤਰ ਹੰਤਾ ਕਿ ਸਰਵਤਰ ਗੰਥਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜਾ ਕਿ ਸਰਵਤਰ ਰਾਜਾ ਕਿ ਸਰਵਤਰ ਸੁਖ ਕਿ ਸਰਵਤਰ ਭੁੱਖ ਕਿ ਸਰਵਤਰ ਤ੍ਰਾਣ ਕਿ ਸਰਵਤਰ ਪ੍ਰਾਣ ਕਿ ਸਰਵਤਰ ਦੇਸਾ ਕਿ ਸਰਵਤਰ ਪੇਸਾ ਕਿ ਸਰਵਤਰ ਮਾਨਿਆ ਸਦਾ ਪ੍ਰਧਾਨਿਆ ਕਿ ਸਰਵਤਰ ਜਾਪਿਆ ਕਿ ਸਰਵਤਰ ਥਾਪਿਆ ਕਿ ਸਰਵਤਰ ਭੰਨ ਕਿ ਸਰਵਤਰ ਮਨ ਕਿ ਸਰਵਤਰ ਇੰਦਰ ਕਿ ਸਰਵਤਰ ਚੰਦਰ ਕਿ ਸਰਵੰ ਕਰੀਮ ਕਿ ਪਰਮੰ ਭਾਈਮ ਕਿ ਆਕਲ ਅਲਮ ਕਿ ਸਾਹਿਬਾ ਕਲਮ ਕਿ ਹੁਸਨਲ ਵਜੂ ਹੈ ਤਮਾਮ ਰਜੂ ਹੈ ਹਮੇਸ਼ ਸਲਾਮ ਸਰੀਕਦ ਮੁਦਾਮ ਗਨੀਮੁਰ ਸ਼ਿਕਸ਼ਤੇ ਗਰੀਬੁਲ ਬਰਸਤੇ

ਚਰਪੜਛੰਦ ਵਾ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਦਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੰ ਸਰਬੰਗ ਤਰਾਣੰ ਸਰਬੰਗ ਕਰਮਾ ਸਰਬੰਗ ਧਰਮ।

ਇਹ ਦਾਹਰਾ ਜਹੂਰ ਹੈ ਕਿ ਹਾਜ਼ਰਾ ਹਜ਼ੂਰ ਹੈ, ਮੇਸਰ ਸਲਾਮ ਹੈ, ਸਮਸਲ ਕਲਾਮ ਹੈ, ਕਿ ਸਾਹਿਬਾ ਦਿਮਾਗ ਹੈ, ਕਿ ਸੰਜਰਾਗ ਹੈ, ਕਿ ਕਾਮਲਾ ਕਰੀਮ ਹੈ, ਕਿ ਰਾਜ ਕਰਹੀਮ ਹੈ, ਕਿ ਰੋਜੀ ਦਿਹਾਂਦਾ, ਕਿ ਰਾਜ ਕਰਹਿੰਦਾ ਹੈ, ਕਰੀਮੁਲ ਕਮਾਲ ਹੈ, ਕਿ ਉਸਨ ਜਮਾਲ ਹੈ, ਗਨੀਮੁਲ ਖਿਰਾਜ ਹੈ, ਗਰੀਬੁਲ ਨਵਾਜ ਹੈ, ਹਰੀਫੁਲ ਸ਼ਿਕਨ ਹੈ, ਰਾਸਨ ਫਿਕਨ ਹੈ।

ਹਾਲੇ ਹੈ ਕਲ ਖੰਡਨ ਹੈ ਮੈਂ ਮੰਡਨ ਹੈ ਜਗਤੀਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਵਾਰਨ ਹੈ ਤ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨਮਾਨੀਏ ਹੈ ਜਗ ਜਾਨੀਏ ਹੈ ਸਰਬੰਬਰ ਹੈ ਸਰਬੰਗਰ ਹੈ ਸਰਪਾਸੀ ਹੈ ਸਰਬ

ਜਾਣੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਧਿਆਨ ਧਿਆਨੇ ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ਨਮੋ ਪੂਜ ਪੂਜੇ ਨਮੋ ਬਾਨ ਬਾਨੇ ਨਮੋ ਕਲਾ ਕਰਤਾ ਨਮੋ ਸ਼ਾਨ ਰੂਪੇ ਨਮੋ ਇੰਦਰ ਇੰਦਰੇ ਅਨਾਦੰ ਵਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸੇ ਆਸੇ ਨਮੋ ਬਾਮੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤਰਭੰਗੀ ਤਰਕਾਲੇ ਅਨੰਗੀ ਅਕਾਮੇ ਏਕ ਸ਼੍ਰੀ ਸ਼ਾਨਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਗੰਜਾ ਪੰਜਾ ਲੱਖ ਪੱਖ ਅਕਾ ਦਿਆਲ ਲੇਖਾ ਬੇਖਾ ਨਾਮ ਅਕਾਮ ਅਗਾਹ ਅਟਾਹ ਅਨਾਤੇ ਪਰਮਾਤੇ ਅਜੂਨੀ

ਕਰਜੂਗ ਜਤੀਕੇ ਸੂਰਾ ਸੁਰਾਰਦਨ ਸੁਧ ਸੁਧਾਰਕ ਸਮੂਹਾ ਨੇਕ ਮਤੀ ਕੇ ਸਾਰੇ ਹਿਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖੀ ਬਾਂ ਮਤੀ ਕੇ ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨਾ ਏਕ ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗਾ ਨੂਪ ਤੰਗ ਸੁਰੰਗ ਸਵਾਰੇ ਕੂੜ ਤਰੰਗ ਕੁਰੰਗ ਸੇ ਕੂਦਤਾ ਪੌਣ ਕੇ ਕੌਣ ਕੋ ਜਾਤਨ ਵਾਰੇ ਭਾਰੀ ਭਜਾਨ ਕੇ ਭੂ ਬਲੀ ਬੇਨਾਮਰ ਸੀਸਨਾ ਜਾਤ ਵਿਚਾਰੇ ਏਤੇ ਪੈਤਾ ਕੰਬ ਹੈ ਭੂਮਤਾ ਅੰਧ ਗੁਨੰਗੇ ਹੀ ਪਾਏ ਪਦਾਰੇ

ਤੋਰ ਤਦੇਸ਼ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜ ਨਹਾਰ ਸੁਬਤਨੀ ਜਗਚਾਲ ਨਵਈਆ ਸਾਹਿਬਾ ਸ਼੍ਰੀ ਸਭ ਕੋ ਸਰਨਾਇਕ ਜਾਚ ਕਨੀਕ ਸੁਵੇਕ ਦਵੀਆ ਧਾਨ ਵਧੇ ਫਨਿੰਦ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਸਰ ਮੈਂ ਪਲ ਹੀ ਪਲ ਮੈਂ ਸਭ ਥਾਥ ਪੈਂਗੇ ਪੁਨ ਪਰਤਾਪਨ ਬਾੜ ਜੈ ਤਨ ਪਾਪਨ ਕੀ ਬਾ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰਾ ਜਾ ਸ਼ਤਰ ਸਵੈ ਅਵਲੋ ਛਪੈਂਗੇ ਮਾਨਵ ਇੰਦਰ ਗਜਿੰਦਰ ਨਰਾਤ ਵਜੋਂ ਤਰੜੋ ਕੋ ਰਾਜ ਕਰੇਂਗੇ ਕੋਟ ਕੋਟ ਸ਼ਨਾਨ ਗਜਾਦ ਖਜ਼ਾਨਾ ਨੇ ਸਵੰਬਰ ਸਾਜ ਭਰੇਂਗੇ ਬ੍ਰਹਮ ਮਹੇਸਰ ਬਿਸਨ ਸਚੀ ਪਦੇ ਅੰਦ ਫਸੀ ਜਾਂ ਬਾ ਭਰੇਂਗੇ ਜੀ ਨਰ ਸ਼੍ਰੀ ਭਰਗੇ ਪ੍ਰਸੈ ਪੱਗ ਤੀ ਨਰ ਫਿਰਨਾ ਦੀ ਤਰਾਂਗੇ ਕਹਾਂ ਪਇਓ ਜਾਦੂ ਲੋਚਨ ਮੂੰਦ ਕਾ ਬੈਠ ਰਿਓ ਭਗਤਿਆਂ ਲਗਾਇਓ

ਜਾਵ। ਸੁਖੀ ਬਸੈ ਮੂਲ ਪਰਿਵਾਰਾ, ਸੇਵਕ ਸਿੱਖ ਸਵਾ ਕਰਤਾਰਾ, ਮੂਰਛਾ ਨਹੀਂ ਕਰਦਾ ਕਰੀਆ, ਸਭੈ ਰਣ ਗਉਵਾਰ ਸੰਗਰੀਆ। ਪੂਰਨ ਹੋਏ ਹਮਾਰੀ ਆਸਾ, ਤੂਰ ਭਜਨ ਕੀ ਰਹਿ ਬਿਆਸਾ, ਤੁਮੈਂ ਛਾੜ ਕੋਈ ਅਵਰਨ ਦਿਆਉ, ਜੋ ਵਰ ਚਾਹੋ ਸੁਤਮ ਦੇ ਪਾਉ, ਸੇਵਕ ਸਿੱਖ ਹਮਾਰੇ ਤਾਰੀਆ, ਚੁਨ ਚੁਨ ਸਤਨ ਹਮਾਰੇ ਮਾਰੇ।

ਹਾਰੀ ਸਰਬ ਠਾਰ ਮੋਹ ਹੋ ਸਹਾਈ ਦੁਸ਼ਟ ਦੋ ਤੇ ਲਿਓ ਬਚਾਈ ਕਿਰਪਾ ਕਰੀ ਹੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਮਰਾਤਾ ਕਲਬੈ ਸਗਲ ਦੇ ਕੋ ਅਰਦਾ ਦੁਸ਼ਟ ਦੋਖੀਅਨ ਗੋਸ਼ਾ ਕਰਤਾ ਸ਼੍ਰੀਆ ਤੁਜਾ ਭਏ ਦਯਾਲਾ ਪੂਰਨ ਕਰਾ ਗ੍ਰੰਥ ਕਾਲਾ ਮਨ ਬਾਸ਼ਰ ਫਲ ਪਾਵੈ ਸੋਈ ਦੂਨੰਦ ਸਹਿ।

ਕਰਨ ਜਾਣੇ ਹੋ। ਸ੍ਰੀ ਸੁਭਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਂ ਹੇ ਬਖਾਨਿਓ ਦੁਹਰਾ, ਸਗਲ ਦੁਆਰ ਕੋ ਛਾੜ ਕਹਿ ਕਹਿਓ ਤੁਹਾਰੂ ਦੁਆਰ।

ਸੇਤੀ ਮਨ ਮਜੀਆਂ ਵਾਦਾਂ ਹੀ ਆ ਰਾਗ ਰਤਨ ਬਰਵਾਰ ਭਰੀਆਂ ਸ਼ਬਦਾਂ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤ ਨੂੰ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ।

ਸਰਗਲ ਤੇ ਕਰਨੀ ਕਾਮਾਣੀ ਕੂੜ ਕੀਸੋ ਪੰਚੈ ਨਾਹੀ ਮਨਸਾ ਸਾਸ ਮਾਣੀ ਜਨਮ ਰਾਂਜਨ ਖੱਟਿਆ ਭਲੇ ਸੇਵਣ ਜਾਰੇ।

ਗੁਰੂ ਮੁਕਤ ਨ ਪਾਵੈ, ਪਾਵੈ ਮੁਕਤ ਨ ਹੋਰ ਥੈ ਕੋਈ ਪੁੱਛਾ, ਬਬੇਕੀਆਂ ਜਾਏ ਰੇਕ ਜੂਨੀ ਬ੍ਰਹਮ ਆਵੈ, ਅੰਮ੍ਰਿਤਸਰ ਗੁਰੂ ਮੁਕਤ ਨ ਪਾਏ।

ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਕੱਚੀ ਸਤਿਗੁਰੂ ਵਜੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਖਾਣੀ, ਹਾਰ ਹਾਰ ਦਿਸ ਕਰੈ ਰਸਨਾ ਕਹਿਆ ਕਿਛੁ ਨਾ ਜਾਣੀ, ਚਿੱਤ ਜਿਨ ਕਾ ਹਰਲਾ ਮਾਇਆ ਬੂੰਦਨ ਪੈਰ ਬਾਣੀ ਕਹਿ ਨਾਨਕ ਸਤਿਗੁਰੂ ਵਜੋਂ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਉ, ਸ਼ਬਦ ਰਤਨ ਜੇ ਮਨ ਲਾਗਾ ਇਹ ਹੁਆ ਸਮਾਉ, ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਉ, ਆਪੇ ਹੀਰਾ ਰਤਨ ਆਪੇ ਜਿਸ

ਨੀਚੇ ਮਾਇਆ ਪਾਇਆ ਹਰੇ ਆਪ ਅਮੁਲਕ ਹੈ ਮੁਰਣਾ ਪਾਇਆ ਜਾਏ ਮੁਰਣਾ ਪਾਇਆ ਜਾਏ ਕਿਸੈ ਵਿੱਚੋਂ ਰਹੇ ਲੋ ਮਿਰਲਾਏ ਐਸਾ ਸਤਿਗੁਰ ਜੀ ਮਿਲਾ ਤੈਨੂੰ ਸਰਸੰਭੀਆ ਵਿੱਚੋਂ ਆਪ ਜਾਏ ਜਿਸ ਦਾ ਜੀਆ ਤਿੰਦਰੈ ਹਰ ਵਸੀ ਮਨਿਆਈ ਹਰੇ ਆਪ ਅਮੁਲਕ ਹੈ ਭਾਗਤ ਨਾ ਕੇ ਨਾਨਕਾ

ਸੁਤਰਾ ਕੀਤਾ ਨੂੰ ਨਿਮ ਆਇਆ ਮਾਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਗੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਾ ਨਿ ਸਖੀਆ ਸੋਗ ਦੂ ਨਾ ਵਿਆਹ ਪਾਏ ਗੁਰਚਰਨ ਲਾਗੇ।

ਕਮਾਇਆ ਕੇ ਕਰਮ ਕਮਾਇਆ ਤੁਧ ਸਰੀ ਰਾਜਾ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੁਹਰ ਮਰ ਨਾਮ ਵਸਾਇਆ ਗੁਰਪ੍ਰਸਾਦੀ ਹਰਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕੇ ਸਰੀਰ ਪ੍ਰਵਾਨ ਹੋਆ ਜਨ ਸਤਿਗੁਰ ਸੰਤ ਜਲਾਇਆ।

ਸਿੱਖ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ। ਹਰਿ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨਉ ਨਿਧਿ ਆਵੇ ਧਾਏ, ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨੇ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਸੁਣ ਕੇ ਅਨਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿੰਨਾਂ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚੇਤਾ ਮਨਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਿਸ਼ਿਆਰੇ ਆਏ। ਤਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲਬਾਲੇ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਅੰਤਰਜਾਮੀ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲ

ਦੇ ਪਾਵਨ ਹਜ਼ੂਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰੂ ਜੀ, ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ, ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਹੋਏ, ਕਿਰਪਾ ਕਰਨੀ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ, ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉੱਦਮ ਬਖਸ਼ਣੇ ਜੀ। ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ, ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸ਼ੁਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਆਪਸੀ ਪਿਆਰ ਇਤਫਾਕ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ, ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ, ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ, ਸਰਬੱਤ ਜੀਆਂ ਦਾ ਭਲਾ ਕਰਨਾ, ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ। ਕਿਰਪਾ ਕਰੋ, ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ, ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਜੀ। ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਪਈ ਅਕਾਲ ਕੀ ਤਵੀ ਚਲਾਇਓ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਾਨਾ ਗਨ ਹਰਿਓ, ਨਿਸਬਾਸਰੇ

ਸਤਿਗੁਰੂ ਜੀ ਦੀ ਸਾਜੀ ਨਿਵਾਜੀ ਸਾਧ ਸੰਗਤਾਂ ਬੜਭਾਗੀ ਆ ਜਿਨ੍ਹਾਂ 'ਤੇ ਮਾਲਕ ਨੇ ਰਹਿਮਤ ਕਰਕੇ ਅੰਮ੍ਰਿਤ ਵੇਲਾ ਬਖਸ਼ਿਆ। ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਵਰਦੇ ਹੋਏ ਪਾਵਨ ਬਾਣੀ ਨਿਤਨੇਮ ਬਾਣੀਆਂ ਦੇ ਪਾਠ ਸਰਵਣ ਕਰ ਰਹੇ ਸੀ। ਗੁਰੂ ਸਾਹਿਬ ਦੀ ਕਿਰਪਾ ਕਰਨ, ਸਭ ਦੀ ਸੇਵਾ ਪ੍ਰਵਾਨ ਕਰਨ, ਗੁਰਸਿੱਖੀ ਨਾਮਦਾਨ ਬਖਸ਼ਣ, ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨ। ਆਓ ਪਾਵਨ ਬਾਣੀ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ, ਭਾਈ ਸਾਹਿਬ ਭਾਈ ਗੁਰੂ ਨਾਨਕ ਸਿੰਘ ਜੀ ਰੁਦਰਪੁਰ ਵਾਲੇ ਉਹਨਾਂ ਦੇ ਰਾਗੀ ਜਥੇ ਤੋਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਸਾਜ ਆਪਣ ਰਚਨਾਉ ਦੁਇ ਕੁਦਰਤ ਸਾਜ ਕਰਾਸਨ ਡਿਟੋ ਚਾਵੋ ਦਾਤਾ ਕਰਤਾਪ ਤੂੰ ਤੁਸਦੇ ਵੈ ਕਰੈ ਪਸਾਵ ਤੂੰ ਜਾਣੋ ਇਹ ਸਭ।

0: ਨਾ ਪਾਈਐ ਹੋਰ ਇੱਕ ਮਤ ਹੁਕਮ ਕੁਆਰ ਪੌੜੀ
1: ਨਦਰ ਕਰਿਆ ਆਪਣੀ ਤਾਂ ਨਦਰ ਸਤਿਗੁਰ ਪਾਇਆ ਇਹ ਜੋ ਬੁੱਧ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜਬਰਦਾਤਾ ਕੋ ਨੇ ਸਿਫ ਸੁਣਿਓ ਲੋਕ ਸਭਾਇਆ ਸਤਿਗੁਰ ਮਿਲੇ ਸਤਪਾਤ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

0: ਮਿੱਟੇ ਮੁਸਲਮਾਨ ਕੀ ਭੜੇ ਪਈ ਘੁਮਿਆਰ, ਕਲ ਭਾਂਡੇ ਟਾਕੀਆਂ ਜਲ ਦੇ ਕਰੇ ਪੁਕਾਰ, ਜਲ ਜਲ ਰੋਵੇ ਵਪੜੇ ਚੜ ਚਲ ਪਵੇ ਗਿਆ, ਨਾਨਕ ਜਿਨ ਕਰਤਾ ਕਾਰਨ ਕੀਆ, ਸੋ ਜਾਣੇ ਕਰਤਾਰ ਪੌੜੀ।
1: ਬੇਨ ਸਤਿ ਕਿਰਕੇ ਨਾਨਾ ਪਾ।

ਕਾਲ ਮਲਖਾਏ ਸਿਰ ਛਾਏ ਪਾਏ ਮੂਹ ਰੱਖਣ ਦੇ ਪਤ ਗਵਾਏ ਮਨੇ ਨਾ ਵੈ ਕਿਸਥਾਇ ਨਾ ਪਾਏ ਰਹਿ ਬਿਵਾਣੀ ਮਣੇ ਮਸਾਣੀ ਅੰਦਰ ਜਾਣ ਫਿਰ ਪਛਤਾਣੇ ਸਤਿਗੁਰ ਭੇਟੇ ਸੋ ਸੁਖ ਪਾਏ।

0: ਕਿਛ ਕਰਨਾ ਸੋ ਕਰ ਰਿਹਾ ਮਹਲਾ ਦੂਜਾ।
1: ਜੋਗ ਸਬਦੰ ਗਿਆਨ ਸਬਦੰ ਵੇਦ ਸਬਦੰ ਬ੍ਰਾਹਮਣ ਖੱਤਰੀ ਸਬਦੰ ਸੂਰ ਸਬਦੰ ਸੋਦਰ ਸਬਦੰ ਪ੍ਰਾਕ੍ਰਿਤ।

ਮੋੜੀ ਸਤਿਗੁਰੂ ਟਵਾਰਿਆ ਜਿਤ ਮਿਲਿਆ ਕਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਜਿੰਦਿਆ ਨੇ ਨੇਤਰ ਜਗਤ ਨੇ ਹਾਲਿਆ ਕਸਮ ਛੋੜ ਦੂਜੇ ਲੱਗੇ ਡੂਬੇ ਸਵਣ ਜਾ ਰਿਹਾ ਸਤਿਗੁਰ ਹੈ ਬਹੁਤ ਆਵ

ਘੋੜੀ ਕੱਪੜ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਕਿੱਤਾ ਪਾਵਣਾ ਹੁਕਮ ਕੇ ਮਨ ਪਾਉਂਦਰਾ ਪਿੜਾ ਕਜਾਵਣਾ ਨੰਗਾ ਦੋ ਜਗ ਚਾਲਿਆ ਦੰਤ ਸਾਖਰਾ ਡਰਾਵਣਾ ਪਰਵ ਗੁਣ ਪਛਤਾਵਣਾ ਪਰਵ ਗੁਣ।

ਸਤਿਗੁਰ ਵੱਡਾ ਘਰ ਸਾਲਾ ਇਸ ਵਿੱਚ ਵਡਿਆ ਵਡਿਆਈਓ ਸਹਿ ਮਿਲ ਕੰਦਰਿਆ ਜਾ ਜਾਤਿ ਸਪਾਣਾ ਤਾ ਮਨ ਵਸਾਈਆ ਕਰੋ ਕਮਸ ਤਾ ਕਤਰ ਵਿੱਚ ਮਾਰ ਕੜਿਆ ਬੁਰਿਆਈਓ ਸਹਿ ਤੁੱਠੇ ਨੋ ਨਿਤ ਪਾਈਆ ਸਹਿ ਤੁੱਠੇ ਨੋ ਨਿਤ ਪਾਈਆ।

0: ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਏ ਸਾਹਿਕਾਰ ਕਮਾਣ ਤੇ ਛੋਡਿਤ ਨਾ ਪਾਏ ਨਾਨਕ ਜੀ ਵਾਰਿਓ ਕੁਝ ਨਾ ਹੀ ਜਾਏ ਸੋ ਕਰੇ ਜਿਤ ਸਿਰ ਜਾਏ ਸੋ ਕਰੇ ਜਿਤ ਸਿਰ ਜਾਏ ਸੋ ਦੂ
1: ਸੋ ਐਨੀ ਸੇਵਾ ਪ੍ਰਵਾਨ ਕਰਨੀ ਜੀ ਕੀਰਤਨ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀਆਂ ਜੀ ਮਹਾਰਾਜ ਅਤੇ ਸੰਗਤ ਬਖਸ਼ਣ ਯੋਗ ਨੂੰ ਬਖਸ਼ ਲੈਣਾ ਜੀ ਸੋ ਹੁਣ ਆਪ ਜੀ ਦੇ ਸਨਮੁਖ ਭਾਈ ਸਾਹਿਬ ਭਾਈ ਖਜਾਨ ਸਿੰਘ ਜੀ ਆਪ ਜੀ ਨੂੰ ਅੱਜ ਦੇ ਪਾਵਨ ਪਵਿੱਤਰ ਮੁਖਵਾਕ ਦੀ ਆਪ ਜੀ ਨੂੰ ਕਥਾ ਵਿਚਾਰਾਂ ਸਰਵਣ ਕਰਾਉਣਗੇ ਜੀ ਸੋ ਆਓ ਉਹਨਾਂ ਪਾਸੋਂ ਆਪਾਂ ਗੁਰਮਤਿ ਵਿਚਾਰਾਂ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੋਗਾ ਅਟਲ, ਚਵਰ ਸ਼ਤਰ ਤਖਤ ਦੇ ਮਾਲਕ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਕੱਦਸ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਕੇ ਗੁਰੂ ਕੀਆਂ ਸੀਸਾਂ ਪ੍ਰਾਪਤ ਕਰ ਰਹੇ ਗੁਰੂ ਸਵਾਰੀ ਗੁਰੂ ਸਤਿਕਾਰੀ ਸਤਸੰਗੀ ਜਨੋ, ਵਡਭਾਗੇ ਹਨ ਜੋ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਬਖਸ਼ਦਿਆਂ ਹੋਇਆਂ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਨ ਦਾ ਇਹ ਜੋ ਸਤਿਗੁਰਾਂ ਨੇ ਅਵਸਰ ਬਖਸ਼ਿਆ, ਉਸ ਤੋਂ ਉਪਰੰਤ ਜਿਵੇਂ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਸਾਨੂੰ ਪਾਵਨ ਸ਼ਬਦ ਮੁੱਖ ਵਾਕ ਦੇ ਰੂਪ ਅੰਦਰ ਬਖਸ਼ੇ ਨੇ, ਉਹਨਾਂ ਦਾ ਪਾਠ ਆਪ ਜੀ ਨੇ ਇਕਾਗਰ ਚਿੱਤ ਹੋ ਕੇ ਬੜੀ ਸ਼ਰਧਾ ਭਾਵਨਾ ਦੇ ਨਾਲ ਸਰਵਣ ਕੀਤਾ ਹੈ। ਆਓ ਕੁਝ

ਸਤਿਗੁਰਾਂ ਦੇ ਪਾਵਨ ਬਚਨਾਂ ਨੂੰ ਵਿਚਾਰਨ ਦਾ ਯਤਨ ਕਰਦੇ ਹੋਏ ਜੋ ਗੁਰ ਕਹਿ ਸੋਈ ਭਲ ਮਾਨੂੰ ਦੀ ਭਾਵਨਾ ਨੂੰ ਅਪਣਾਉਂਦਿਆਂ ਹੋਇਆਂ ਸਤਿਗੁਰਾਂ ਦੇ ਪਾਵਨ ਬੋਲ ਵਿਚਾਰ ਕੇ ਜੀਵਨ ਅੰਦਰ ਵਸਾਉਣ ਦਾ ਯਤਨ ਕਰੀਏ। ਅੱਜ ਦੇ ਇਹ ਪਾਵਨ ਬੋਲ ਜੋ ਮੁੱਖ ਵਾਕ ਦੇ ਦੁਆਰਾ ਸਤਿਗੁਰਾਂ ਨੇ ਸਾਡੇ ਸੰਸਾਰ ਦੇ ਵਿੱਚ ਕਲਿਆਣਤਾ ਦੇ ਵਾਸਤੇ ਬਖਸ਼ੇ ਨੇ, ਇਹ ਪਾਵਨ ਬੋਲ ਧਨਾਸਰੀ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਉਚਾਰੇ ਹੋਏ ਨੇ। ਇਸ ਸ਼ਬਦ ਦੀਆਂ ਆਰੰਭਕ ਪੰਕਤੀਆਂ ਦੇ ਅੰਦਰ ਉਸ ਨਿਰਮਲ ਆਤਮਾ ਜੋ ਰੱਬੀ ਭੈ ਭਾਵਨਾ ਦੇ ਵਿੱਚ ਜੀਵਨ ਬਤੀਤ ਕਰਦੀ ਹੈ, ਉਸ ਨਿਰਮਲ ਆਤਮਾ ਵੱਲੋਂ ਰੱਬੀ ਭੈ ਵਿੱਚ ਜ਼ਿੰਦਗੀ ਬਤੀਤ ਕਰਨ ਵਾਲੇ ਜੀਵ ਦੇ ਵੱਲੋਂ ਜੋ ਪਰਮਾਤਮਾ ਦੀ ਦਿਆਲਤਾ ਬਖਸ਼ਿਸ਼ ਪ੍ਰਾਪਤ ਕਰਨ ਦੇ ਵਾਸਤੇ ਵਾਹਿਗੁਰੂ ਦੇ ਅਦਬ ਵਿੱਚ ਭੈ ਵਿੱਚ ਰਹਿੰਦਿਆਂ ਹੋਈਆਂ ਆਪਣੇ ਮਾਲਕ ਦੇ ਚਰਨਾਂ ਵਿੱਚ ਜੀਵਨ ਦੀ ਸਫਲਤਾ ਦੇ ਵਾਸਤੇ ਅਰਦਾਸ ਕਰਦਿਆਂ ਹੋਈਆਂ ਜੋ ਬਚਨ ਉਚਾਰਦੇ ਨੇ ਕਿ ਵਾਹਿਗੁਰੂ ਜੀ, ਇਸ ਸੰਸਾਰ ਦੇ ਅੰਦਰ ਜਿਸ ਕਾਰਜ ਦੇ ਵਾਸਤੇ ਸਾਨੂੰ ਮਨੁੱਖਾ ਜਨਮ ਆਪ ਜੀ ਨੇ ਬਖਸ਼ਿਆ ਹੈ, ਸਾਡੇ ਕੋਲੋਂ ਉਸ ਪਾਸੇ ਨੂੰ ਬਹੁਤਾ ਸਮਾਂ ਤੁਰਿਆ ਨਹੀਂ ਜਾਂਦਾ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜੀਵਨ ਦੇ ਵਿੱਚ ਆਪ ਜੀ ਦੀ ਭਗਤੀ ਦੀ ਬੰਦਗੀ ਦੀ ਜਾਗ ਨੂੰ ਲਾ ਕੇ ਅੰਦਰ ਹੀ ਕਮਾਈ ਕਰਕੇ ਜਿਸ ਮਿਸ਼ਨ ਦੇ ਵਾਸਤੇ, ਜਿਸ ਪਰਪਜ ਦੇ ਵਾਸਤੇ ਅਸੀਂ ਇਸ ਸੰਸਾਰ ਦੇ ਅੰਦਰ ਆਏ ਹਾਂ, ਉਹ ਆਪ ਜੀ ਦੇ ਸਿਮਰਨ ਦੇ ਦੁਆਰਾ, ਬੰਦਗੀ ਦੇ ਦੁਆਰਾ ਪੂਰਾ ਕਰਕੇ ਇਹ ਮਨੁੱਖਾ ਜੀਵਨ ਦੇ ਅੰਦਰ ਆਪ ਜੀ ਦਾ ਮਿਲਾਪ ਹਾਸਲ ਕਰ ਸਕੀਏ। ਪਰ ਜਦੋਂ ਅਸੀਂ ਦੇਖਦੇ ਹਾਂ ਦੂਜੇ ਪਾਸੇ ਸਤਿ ਵਾਹਿਗੁਰੂ ਜੀ, ਸਾਡੇ ਸਵਾਸ ਜਿਹੜੇ ਉਹ ਬੜੀ ਜਲਦੀ ਦੇ ਨਾਲ ਬਤੀਤ ਹੁੰਦੇ ਜਾ ਰਹੇ ਨੇ, ਅਤੇ ਇਹ ਸਵਾਸ ਜਿਹੜੇ ਨੇ ਇਹ ਦੁਨੀਆਂ ਦੇ ਰਸਾਂ ਵਾਲੇ ਪਾਸੇ ਨੂੰ ਜ਼ਿਆਦਾ ਖਿੱਚ ਰੱਖਦੇ ਨੇ, ਜਿਸ ਕਰਕੇ ਇਹ ਸਵਾਸ ਘਟਦੇ ਜਾ ਰਹੇ ਨੇ, ਜੀਵਨ ਦੀ ਖੇਡ ਖਤਮ ਹੁੰਦੀ ਜਾ ਰਹੀ ਹੈ। ਅਤੇ ਉਸ ਹਿਸਾਬ ਦੇ ਨਾਲ ਜਦੋਂ ਅਸੀਂ ਵਾਹਿਗੁਰੂ ਜੀ ਆਪਣੇ ਜੀਵਨ ਨੂੰ ਤੱਕਦੇ ਹਾਂ ਅਤੇ ਤੁਹਾਡੀ ਬੰਦਗੀ ਤੋਂ ਵਿਹੂਣਾ ਸਾਡਾ ਜੀਵਨ ਬਹੁਤ ਵਿਅਰਥ ਜਾ ਰਿਹਾ ਹੈ, ਅਤੇ ਸਾਨੂੰ ਆਪ ਜੀ ਦੇ ਦਰ ਤੋਂ ਇਹ ਸੋਝੀ ਜੋ ਬਖਸ਼ਿਸ਼ ਹੋਈ ਉਹਦੇ ਦੁਆਰਾ ਇਹ ਵੀ ਸਮਝ ਹੈ ਕਿ ਜਿੰਨਾ ਜੀਵਨ ਸਾਡਾ ਆਪ ਜੀ ਦੀ ਭਗਤੀ ਤੋਂ ਬਿਨਾਂ ਬਤੀਤ ਹੋਵੇਗਾ ਉਹ ਸਾਰੇ ਦਾ ਸਾਰੇ ਵਿਅਰਥ ਜਾਵੇਗਾ। ਉਹ ਕਿਸੇ ਕਾਰਜ ਹਿੱਤ ਨਹੀਂ ਹੈ, ਉਹ ਆਪ ਜੀ ਦੇ ਦਰ 'ਤੇ ਉਹ ਜੀਵਨ ਪ੍ਰਵਾਨ ਨਹੀਂ ਹੋਵੇਗਾ, ਆਪ ਜੀ ਦੇ ਦਰ 'ਤੇ ਉਹੀ ਸਮਾਂ ਪ੍ਰਵਾਨ ਸਾਡਾ ਹੋਵੇਗਾ ਜਿਸ ਸਮੇਂ ਦੇ ਵਿੱਚ ਅਸੀਂ ਆਪ ਜੀ ਦੀ ਭਗਤੀ ਕਰਕੇ ਜੀਵਨ ਨੂੰ ਸਵਾਰ ਸਕਾਂਗੇ। ਇਸ ਕਰਕੇ ਜਦੋਂ ਮੈਂ ਜੀਵਨ ਦੇ ਵਿਅਰਥਤਾ ਵੱਲ ਦੇਖਦਾ ਏ, ਸਵਾਸ ਘਟਦਿਆਂ ਵੱਲ ਦੇਖਦਾ ਏ, ਉਮਰ ਬੀਤਦੀ ਜਾਂਦੀ ਵੱਲ ਦੇਖਦਾ ਏ, ਉਹਦੇ ਮੁਕਾਬਲੇ ਜਿੰਨੀ ਭਗਤੀ ਆਪ ਜੀ ਦੀ ਹੋਣੀ ਚਾਹੀਦੀ ਸੀ ਉਨੀ ਹੋ ਨਹੀਂ ਰਹੀ। ਇਸ ਕਰਕੇ ਸਾਡੀ ਜਿੰਦ ਜਿਹੜੀ ਹੈ ਉਹ ਕੰਬਦੀ ਪਈ ਹੈ, ਕਿਉਂਕਿ ਇਹ ਸੰਸਾਰ ਸਮੁੰਦਰ ਬੜਾ ਭਿਆਨਕ ਹੈ, ਇਹਦੇ ਵਿੱਚ ਤੈਰਨਾ ਪਾਰ ਕਰਕੇ ਆਪ ਜੀ ਨੂੰ ਮਿਲਣਾ ਮੇਰੇ ਵਾਸਤੇ ਬਹੁਤ ਔਖਾ ਹੈ। ਅਤੇ ਵਾਹਿਗੁਰੂ ਜੀ, ਇਹ ਸੰਸਾਰ ਦੇ ਅੰਦਰ ਜ਼ਿੰਦਗੀ ਬਤੀਤ ਹੁੰਦਿਆਂ ਇਸ ਸੰਸਾਰ ਦੇ ਰਾਸ ਪੂੰਜੀ ਵੱਲ ਰੁਚੀ ਜ਼ਿਆਦਾ ਹੋਣ ਦੇ ਕਾਰਨ, ਆਪ ਜੀ ਦੇ ਨਾਮ ਸਿਮਰਨ ਦੀ ਬੰਦਗੀ ਘੱਟ ਹੋਣ ਦੇ ਕਾਰਨ ਕਈ ਵਾਰ ਸਾਡੀ ਜਿੰਦ ਜਿਹੜੀ ਇਹ ਕੰਬਦੀ ਹੈ। ਜਿਵੇਂ ਭਗਤ ਕਬੀਰ ਜੀ ਵੀ ਪਾਵਨ ਬਚਨਾਂ ਦੇ ਦੁਆਰਾ ਪਰਮਾਤਮਾ ਦੇ ਦਰ 'ਤੇ ਜਿੱਥੇ ਅਰਦਾਸ ਕਰਦੇ ਨੇ, ਉੱਥੇ ਸੰਸਾਰ ਦੇ ਨਾਲ ਇਹ ਵੀ ਗੱਲ ਸਾਂਝੀ ਕਰਦੇ ਨੇ ਕਿ ਭਾਈ ਦੇਖੋ, ਉਸ ਵਾਹਿਗੁਰੂ ਦੀ ਬੰਦਗੀ ਤੋਂ ਬਿਨਾਂ ਮੇਰਾ ਜਿੰਨਾ ਜੀਵਨ ਬਤੀਤ ਹੋਇਆ ਏ, ਅਤੇ ਮੈਨੂੰ ਹੁਣ ਉਸ ਬਤੀਤ ਹੋਏ ਜੀਵਨ ਦੇ ਵਿੱਚੋਂ ਇੱਕੋ ਹੀ ਗੱਲ ਸਾਹਮਣੇ ਆ ਰਹੀ ਹੈ ਕਿ ਮੇਰੇ ਅਵਗਣ ਬੜੇ ਨੇ, ਗੁਣ ਘੱਟ ਨੇ, ਪਰਮਾਤਮਾ ਦੇ ਦਰ 'ਤੇ ਜਾਵਾਂਗਾ, ਪਤਾ ਨਹੀਂ ਪਰਮਾਤਮਾ ਵਾਹਿਗੁਰੂ ਜੀ ਦੇ ਦਰ ਦਾ ਵਿਵਹਾਰ ਸਲੂਕ ਮੇਰੇ ਨਾਲ ਕਿਹੋ ਜਿਹਾ ਹੋਵੇਗਾ। ਹੁਣ ਜਦੋਂ ਇਹ ਗੱਲ ਮੈਂ ਸੋਚਦਾ ਹਾਂ ਨਾ,
ਤੇ ਮੇਰੀ ਜਿੰਦ ਜਿਹੜੀ ਉਸ ਭਗਤ ਕਬੀਰ ਜੀ ਕਹਿੰਦੇ ਬੜੀ ਕੰਬਦੀ ਹੈ, ਕਿਉਂਕਿ ਬਚਪਨ ਵੀ ਨਿਕਲ ਗਿਆ, ਜਵਾਨੀ ਦੇ ਕਾਲੇ ਕੇਸ ਵੀ ਜਿਹੜੇ ਨੇ ਹੁਣ ਉਹ ਚਿੱਟੇ ਹੋ ਰਹੇ ਨੇ, ਜ਼ਿੰਦਗੀ ਰੂਪੀ ਜਵਾਨੀ ਰੂਪੀ ਹਨੇਰੀ ਰਾਤ ਜਿਹੜੀ ਹੈ ਉਹ ਬਤੀਤ ਹੋ ਗਈ ਹੈ, ਅਤੇ ਦਿਨ ਰੂਪੀ ਚਿੱਟਾ ਚਾਨਣ ਰੂਪੀ ਜਿਹੜਾ ਵਡੇਪਾ ਹੈ ਉਹ ਸਾਡੇ ਆ ਗਿਆ ਹੈ, ਕਿਉਂਕਿ ਜਵਾਨੀ ਦੇ ਵਿੱਚ ਕੇਸ ਕਾਲੇ ਨੇ ਅਤੇ ਰਾਤ ਵੀ ਕਾਲੇ ਕਾਲੀ ਹੁੰਦੀ ਹੈ, ਹਨੇਰੇ ਵਾਲੀ ਹੁੰਦੀ ਹੈ, ਅਤੇ ਦਿਨ ਜਿਹੜਾ ਉਹ ਚਿੱਟਾ ਹੁੰਦਾ ਹੈ ਅਤੇ ਕੇਸਾਂ ਦਾ ਰੰਗ ਵੀ ਚਿੱਟਾ ਹੁੰਦਾ ਹੈ। ਭਗਤ ਕਬੀਰ ਜੀ ਨੇ ਉੱਥੇ ਰਹਿਣ ਦਾ ਭਾਵ ਜਵਾਨੀ ਰੂਪੀ ਜ਼ਿੰਦਗੀ ਰਾਤ ਜਿਹੜੀ ਭਗਤ ਜੀ ਕਹਿੰਦੇ ਉਹ ਬਤੀਤ ਹੋ ਗਈ ਹੈ, ਅਤੇ ਦਿਨ ਜਿਹੜਾ ਹੈ ਉਹ ਵਡੇਪਾ ਰੂਪੀ ਦਿਨ ਜਿਹੜਾ ਉਹ ਆ ਗਿਆ ਹੈ, ਕੇਸ ਸਾਰੇ ਜਿਹੜੇ ਨੂੰ ਚਿੱਟੇ ਹੋ ਗਏ ਨੇ। ਫਿਰ ਅੱਗੇ ਦੂਜੀ ਉਦਾਹਰਨ ਫਿਰ ਦਿੰਦੇ ਨੇ, ਕਹਿੰਦੇ ਨੇ ਕਿ ਜਿਵੇਂ ਭਵਰਾ ਕਾਲੇ ਰੰਗ ਦਾ ਹੁੰਦਾ ਹੈ ਅਤੇ ਬੱਗ ਜਿਹੜਾ ਹੈ ਉਹ ਚਿੱਟੇ ਰੰਗ ਦਾ ਬਗਲਾ ਹੁੰਦਾ ਹੈ। ਹੁਣ ਉੱਥੇ ਵੀ ਭਗਤ ਜੀ ਉਦਾਹਰਨ ਇਹੀ ਦਿੰਦੇ ਕਿ ਭਵਰੇ ਰੂਪੀ ਕਾਲੇ ਕੇਸ ਜਿਹੜੇ ਉਹ ਬਗਲੇ ਵਰਗੇ ਚਿੱਟੇ ਸਫੈਦ ਹੋ ਗਏ ਨੇ ਵਡੇਪੇ ਦੇ ਕਾਰਨ, ਪਰ ਅਜੇ ਤੱਕ ਜਦੋਂ ਬੰਦਗੀ ਤੋਂ ਵਿਹੂਣਾ ਜੀਵਨ ਵੇਖ ਕੇ ਮੇਰੀ ਜਿੰਦ ਜਿਹੜੀ ਉਹ ਕੰਬਦੀ ਪਈ ਹੈ, ਕਿਉਂਕਿ ਮੇਰੀ ਹਾਲਤ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਇਹ ਜਿਹੜਾ ਸਰੀਰ ਹੈ ਇਹਦੇ ਵਿੱਚ ਇੰਨੀ ਕਮਜ਼ੋਰੀ ਆ ਗਈ ਕਿ ਜਿਵੇਂ ਇਹ ਕੁਮਲਾ ਰਿਹਾ, ਜਿਵੇਂ ਕੋਈ ਬੂਟਾ ਪਾਣੀ ਤੋਂ ਬਿਨਾਂ ਕੁਮਲਾ ਜਾਂਦਾ ਹੈ, ਇਸੇ ਤਰ੍ਹਾਂ ਵਡੇਪੇ ਦੇ ਵਿੱਚ ਬਾਣੀ ਤੋਂ ਬਿਨਾਂ ਇਹ ਜ਼ਿੰਦਗੀ ਰੂਪੀ ਸਰੀਰ ਰੂਪੀ ਜਿਹੜੇ ਫੁੱਲ ਇਹ ਕੁਮਲਾ ਰਿਹਾ ਹੈ, ਅਤੇ ਜਿਹੜਾ ਅੰਦਰ ਹੰਸ ਹੈ ਆਤਮਾ ਹੈ ਉਹ ਉਡਾਰੀ ਮਾਰਨ ਵਾਸਤੇ ਤਿਆਰ ਹੈ, ਪਤਾ ਹੀ ਨਹੀਂ ਬਜ਼ੁਰਗੀ ਵਿੱਚ ਹੁਣ ਉਸ ਹੰਸ ਨੇ ਕਿਹੜੇ ਵੇਲੇ ਉਡਾਰੀ ਮਾਰ ਜਾਣੀ, ਅਤੇ ਚਿੰਤਾ ਇਹ ਲੱਗੀ ਹੈ ਕਿ ਹੰਸ ਨੇ ਪਤਾ ਨਹੀਂ ਕਿਹੜੇ ਵੇਲੇ ਉਡਾਰੀ ਮਾਰ ਜਾਣੀ, ਇਹ ਸਰੀਰ ਕਮਲਾ ਰਿਹਾ ਹੈ ਜਿਹੜਾ ਮੁਰਝਾ ਰਿਹਾ ਇਹਨੇ ਕਦੋਂ ਸਾਥ ਛੱਡ ਜਾਣਾ ਹੈ, ਅਤੇ ਇਹ ਤਾਂ ਇਸ ਤਰ੍ਹਾਂ ਦਾ ਮੇਰਾ ਜੀਵਨ ਹੈ ਕਿ ਜਿਵੇਂ ਕੱਚੇ ਘੜੇ ਦੇ ਵਿੱਚ ਜਾਂ ਕੱਚੇ ਭਾਂਡੇ ਦੇ ਵਿੱਚ ਕੁੱਜੇ ਵਿੱਚ ਪਾਣੀ ਰੱਖਿਆ ਹੋਵੇ ਤਾਂ ਉਹਦਾ ਕੋਈ ਵਸਾਹ ਨਹੀਂ ਹੁੰਦਾ ਕਿ ਉਹ ਮਿੱਟੀ ਦਾ ਕੱਚਾ ਭਾਂਡਾ ਕਿਹੜੇ ਵੇਲੇ ਗਲ ਟੁੱਟ ਜਾਣਾ ਹੈ। ਇਸੇ ਤਰ੍ਹਾਂ ਹੀ ਭਗਤ ਜੀ ਕਹਿੰਦੇ ਮੇਰੇ ਜੀਵਨ ਦੀ ਖੇਡ ਹੈ ਕਿ ਕੁੱਜੇ ਵਿੱਚ ਕੱਚੇ ਕੁੱਜੇ ਵਿੱਚ ਰੱਖੇ ਹੋਏ ਪਾਣੀ ਵਾਂਗ ਮੇਰੇ ਸਰੀਰ ਦੇ ਸਵਾਸ ਨੇ, ਪਤਾ ਹੀ ਨਹੀਂ ਇਹਨਾਂ ਦਾ ਨਾਤਾ ਕਿਹੜੇ ਵੇਲੇ ਟੁੱਟ ਜਾਣਾ ਹੈ, ਅਤੇ ਮੈਂ ਸਾਰੀ ਜ਼ਿੰਦਗੀ ਜਿੰਨੀ ਬਤੀਤ ਕੀਤੀ ਹੈ ਮੈਂ ਦੁਨੀਆਂ ਦੇ ਆਹਰ ਦੇ ਵਿੱਚ ਦੁਨੀਆਂ ਦੇ ਕੰਮ ਧੰਦਿਆਂ ਦੇ ਵਿੱਚ ਹੀ ਲੱਗਾ ਰਿਹਾ, ਮੇਰੀ ਹਾਲਤ ਉਸ ਬੱਚੀ ਵਰਗੀ ਹੋਈ ਜਿਹੜੀ ਕੁਆਰੀ ਹੀ ਵਿਆਹ ਤੋਂ ਪਹਿਲਾਂ ਹੀ ਸੁਹਾਗਣਾ ਵਾਲੇ ਹਾਰ ਸ਼ਿੰਗਾਰ ਕਰਦੀ ਰਹੇ, ਅਤੇ ਉਹ ਕੀਤੇ ਹੋਏ ਹਾਰ ਸ਼ਿੰਗਾਰ ਭਗਤ ਜੀ ਕਹਿੰਦੇ ਨੇ ਉਹਦੇ ਜੀਵਨ ਵਿੱਚ ਸੁਖਦਾਇਕ ਨਹੀਂ ਹੋ ਸਕਦੇ, ਕਿਉਂਕਿ ਵਿਆਹ ਤੋਂ ਪਹਿਲਾਂ ਕੁਆਰੀ ਕੰਨਿਆਂ ਦੇ ਕਾਰਜ ਜਿਹੜੇ ਨੇ ਹਾਰ ਸ਼ਿੰਗਾਰ ਦੇ ਉਹ ਕਿਸ ਅਰਥ ਨਹੀਂ ਹੁੰਦੇ। ਇਸੇ ਤਰ੍ਹਾਂ ਹੀ ਕਹਿਣ ਲੱਗੇ ਕਿ ਮੈਂ ਵੀ ਦੁਨੀਆਂ ਦੇ ਵਿੱਚ ਇਹ ਜਿਹੜੇ ਦੁਨੀਆਂ ਦੇ ਆਹਰ ਕਰਦਾ ਰਿਹਾ ਇਹ ਕੁਆਰੀ ਕੰਨਿਆਂ ਦੇ ਸ਼ਿੰਗਾਰ ਕਰਨ ਵਰਗੇ ਹੀ ਹੈ, ਕਿਉਂਕਿ ਇਹ ਵੀ ਕਿਸੇ ਅਰਥ ਨਹੀਂ ਹੈ ਸੰਸਾਰ ਦੇ ਵਿੱਚ ਜਿੰਨੇ ਵੀ ਕਾਰਜ ਕੀਤੇ ਨੇ। ਫਿਰ ਆਖਰ ਵਿੱਚ ਭਗਤ ਜੀ ਸਮਝਾਉਂਦੇ ਨੇ, ਕਹਿੰਦੇ ਜਿਵੇਂ ਕਿਸੇ ਦੇ ਘਰ ਕੋਈ ਮਹਿਮਾਨ ਆਉਣਾ ਹੋਵੇ, ਰਿਸ਼ਤੇਦਾਰ ਆਉਣਾ ਹੋਵੇ, ਅਤੇ ਉਹ ਵਾਰ ਵਾਰ ਕਾਂ ਨੂੰ ਉਡਾਉਂਦਿਆਂ ਉਡੀਕਾਂ ਕਰਦਾ ਹੈ ਕਿ ਕਦੋਂ ਮਹਿਮਾਨ ਆਵੇ। ਇਸੇ ਤਰ੍ਹਾਂ ਹੀ ਭਗਤ ਜੀ ਕਹਿਣ ਲੱਗੇ ਕਿ ਮੇਰਾ ਸਰੀਰ ਵੀ ਜਿਹੜਾ ਇਹਨਾਂ ਇਹ ਵੀ ਵਕਾਰ ਰੂਪੀ ਕਾਂ ਉਡਾਉਂਦਿਆਂ ਉਡੀਕ ਰਿਹਾ ਹੈ ਕਿ ਕਦੋਂ ਮਹਿਮਾਨ ਪਰਮਾਤਮਾ ਅਕਾਲ ਪੁਰਖ ਜੀ ਤੁਸੀਂ ਮੇਰੇ ਹਿਰਦੇ ਦੇ ਅੰਦਰ ਵਸੋ ਅਤੇ ਮੇਰੇ ਜੀਵਨ ਦਾ ਉਧਾਰ ਹੋ ਜਾਵੇ। ਅਤੇ ਫਿਰ ਆਖਰੀ ਪੰਕਤੀ ਦੇ ਅੰਦਰ ਭਗਤ ਜੀ ਪਰਮਾਤਮਾ ਦੇ ਦਰ 'ਤੇ ਤਰਲਾ ਲੈਂਦੇ ਆ, ਕਹਿੰਦੇ ਨੇ ਕਿ ਮਹਾਰਾਜ ਹੁਣ ਤਾਂ ਮੈਂ ਇਹ ਵਕਾਰ ਰੂਪੀ ਕਾਂ ਉਡਾਉਂਦਿਆਂ ਮੇਰੀਆਂ ਤਾਂ ਬਾਹਾਂ ਵੀ ਥੱਕ ਗਈਆਂ ਅਤੇ ਮੇਰੀ ਜ਼ਿੰਦਗੀ ਦੀ ਕਹਾਣੀ ਜਿਹੜੀ ਇਹ ਵੀ ਖਤਮ ਹੋਣ ਦੇ ਕੰਢੇ 'ਤੇ ਹੈ, ਇਹ ਬਿਲਕੁਲ ਜ਼ਿੰਦਗੀ ਦੇ ਬਿਲਕੁਲ ਕਿਨਾਰੇ 'ਤੇ ਮੇਰੀ ਕਹਾਣੀ ਪਹੁੰਚੀ ਹੈ, ਇਸ ਕਰਕੇ ਕਿਰਪਾ ਕਰੋ ਕਿ ਮੇਰਾ ਜਿਹੜਾ ਇਹ ਸੰਸਾਰ ਵਿੱਚ ਜੀਵਨ ਹੈ ਇਹ ਆਪ ਜੀ ਦੇ ਮਿਲਾਪ ਦੁਆਰਾ ਸਫਲ ਹੋ ਸਕੇ, ਮੈਨੂੰ ਕਿਰਪਾ ਕਰਕੇ ਦਿਦਾਰ ਬਖਸ਼ ਕੇ ਨਿਹਾਲ ਕਰੋ। ਇਹ ਅਰਦਾਸ ਅਤੇ ਆਪਣੇ ਜੀਵਨ ਦੀ ਬਿਰਥਾ ਦੇ ਬਾਰੇ
ਭਗਤ ਕਬੀਰ ਜੀ ਪਾਵਨ ਬਾਣੀ ਦੇ ਅੰਦਰ ਦੱਸਦੇ ਨੇ, ਥਰ ਹਰ ਕੰਪੈ ਬਾਲਾ ਜੀਓ, ਨਾ ਜਾਣੂ ਕਿਆ ਕਰਸੀ ਪੀਓ। ਬਾਲਾ ਦਾ ਭਾਵ ਹੈ ਜਿੰਦ, ਕਿ ਜਿਹੜੀ ਮੇਰੀ ਜਿੰਦ ਹੈ ਉਹ ਹੁਣ ਥਰ ਥਰ ਕੰਬਦੀ ਪਈ ਹੈ ਭਗਤੀ ਤੋਂ ਵਿਹੂਣੀ ਹੋ ਕੇ। ਜਵਾਨੀ ਵਿੱਚ ਬਚਪਨ ਵਿੱਚ ਅਤੇ ਬੇਪਰਵਾਹੀ ਵਿੱਚ ਚਲੇ ਗਈ, ਇਸ ਪਾਸੇ ਵੱਲ ਨੂੰ ਬਹੁਤਾ ਕੁਝ ਧਿਆਨ ਨਹੀਂ ਦਿੱਤਾ। ਹੁਣ ਜਦੋਂ ਬਲ ਛੁੱਟ ਕੇ ਉਹ ਬੰਧਨ ਪਰੇ, ਹੁਣ ਵਡੇਪੀ ਦੇ ਕਾਰਨ ਬਲ ਘਟਦਾ ਜਾ ਰਿਹਾ ਹੈ, ਬੰਧਨ ਜਿਹੜੇ ਨੇ ਉਹ ਜ਼ਿਆਦਾ ਪੈ ਰਹੇ ਨੇ। ਸੋਚਿਆ ਸੀ ਬਚਪਨ ਖੇਡ ਕੇ ਬਤੀਤ ਕਰ ਲਵਾਂ, ਜਵਾਨੀ ਦੁਨੀਆ ਦੇ ਰੰਗ ਤਮਾਸ਼ਿਆਂ ਵਿੱਚ ਬਤੀਤ ਕਰ ਲਵਾਂ, ਅਤੇ ਜਦੋਂ ਵਡੇਪਾ ਆ ਜਾਵੇਗਾ ਉਦੋਂ ਮੈਂ ਫਿਰ ਭਗਤੀ ਕਰ ਲਵਾਂਗਾ। ਪਰ ਹੁਣ ਇਹ ਸਰੀਰ ਵੀ ਕਮਲਾਉਂਦਾ ਜਾ ਰਿਹਾ ਹੈ, ਅਤੇ ਹੰਸ ਵੀ ਜਿਹੜੀ ਜਿੰਦ ਹੈ ਉਹ ਵੀ ਇਸ਼ਾਰੇ ਕਰ ਰਹੀ ਹੈ ਵੀ ਹੁਣ ਮੈਂ ਪਤਾ ਨਹੀਂ ਕਦੋਂ ਤੇਰਾ ਸਾਥ ਛੱਡ ਜਾਣਾ ਹੈ। ਅਤੇ ਭਗਤ ਜੀ ਸਮਝਾਉਂਦੇ ਇਹ ਗੱਲ ਸੋਚ ਕੇ, ਥਰ ਹਰ ਕੰਪੈ ਬਾਲਾ ਜੀਓ, ਨਾ ਜਾਣੂ ਕਿਆ ਕਰਸੀ ਪੀਓ, ਕਿ ਪਤਾ ਨਹੀਂ ਪਰਮਾਤਮਾ ਦੇ ਹੁਣ ਦਰ 'ਤੇ ਜਾ ਕੇ ਮੇਰੇ ਨਾਲ ਵਿਵਹਾਰ ਸਲੂਕ ਕਿਹੋ ਜਿਹਾ ਹੋਵੇਗਾ। ਕਿਉਂਕਿ ਰਹਿਣ ਗਈ ਮਤ ਦਿਨ ਵੀ ਜਾਏ, ਭਵਰ ਗਏ ਬਗ ਬੈਠੇ ਆਏ, ਕਿ ਰਾਤ ਜਿੰਦ ਜਵਾਨੀ ਰੂਪੀ ਰਾਤ 'ਤੇ ਬਤੀਤ ਹੋ ਗਈ ਹੈ, ਹੁਣ ਦਿਨ ਚੜ ਗਿਆ ਏ, ਭਵਰ ਰੂਪੀ ਜਵਾਨੀ ਵਾਲੇ ਕਾਲੇ ਕੇਸ ਜਿਹੜੇ ਉਡਾਰੀਆਂ ਮਾਰ ਗਏ ਨੇ, ਬਗ ਬੈਠੇ ਆਏ, ਹੁਣ ਵਡੇਪਾ ਰੂਪੀ ਬਗ ਜਿਹੜੇ ਨੇ, ਬਗਲਾ ਰੂਪੀ ਇਸ ਕੇਸ ਜਿਹੜੇ ਉਹ ਸਫੈਦ ਆ ਕੇ ਬੈਠ ਗਏ ਨੇ, ਇਹ ਨਹੀਂ ਹੁਣ ਜਾਂਦੇ, ਇਹਦਾ ਰੰਗ ਨਹੀਂ ਹੁਣ ਬਦਲੇਗਾ, ਇਹ ਜੇ ਕਾਲੇ ਤੋਂ ਚਿੱਟੇ ਹੋ ਗਏ ਤਾਂ ਹੁਣ ਚਿੱਟੇ ਹੀ ਰਹਿਣਗੇ। ਕਾਚੈ ਕਰਵੈ ਰਹੀ ਨਾ ਪਾਨੀ, ਹੰਸ ਚੱਲਿਆ ਕਾਇਆ ਕੁਮਲਾਨੀ, ਕੁਵਾਰ ਕੰਨਿਆਂ ਜੈਸੇ ਕਰਤ ਸਿਗਾਰਾ, ਕਿਉਂ ਰਲੀਆਂ ਮਾਣੇ ਬਾਜ ਪਤਾਰਾ। ਕਹਿਣ ਲੱਗੀ ਕਿ ਹੁਣ ਮੇਰੀ ਜ਼ਿੰਦਗੀ ਜਿਹੜੀ ਹੈ ਦੁਨੀਆਂ ਦੇ ਆਹਰ ਦੇ ਵਿੱਚ ਬਤੀਤ ਹੁੰਦੀ ਜਾ ਰਹੀ ਹੈ, ਅਤੇ ਮੈਨੂੰ ਹੁਣ ਇਹੀ ਤੌਖਲਾ ਹੈ ਕਿ ਮੇਰਾ ਬਣੇਗਾ ਕੀ। ਕੁਵਾਰ ਕੰਨਿਆਂ ਜੈਸੇ ਕਰਤ ਸਿਗਾਰਾ, ਕਿਉਂ ਰਲੀਆਂ ਮਾਣੇ ਬਾਜ ਪਤਾਰਾ, ਕਾਗ ਉਡਾਵਤ ਭੁਜਾ ਪਿਰਾਨੀ, ਕਹਿ ਕਬੀਰ ਇਹ ਕਥਾ ਸਿਰਾਨੀ। ਕਹਿਣ ਲੱਗੇ ਮਹਾਰਾਜ, ਜ਼ਿੰਦਗੀ ਦੀ ਕਥਾ ਜਿਹੜੀ ਹੈ, ਜ਼ਿੰਦਗੀ ਦੀ ਕਹਾਣੀ ਜਿਹੜੀ ਉਹ ਮੁੱਕਦੀ ਜਾ ਰਹੀ ਹੈ, ਕਿਰਪਾ ਕਰੋ ਕਿ ਮੈਨੂੰ ਆਪ ਦੇ ਦੀਦਾਰ ਹੋ ਜਾਵਣ, ਅਤੇ ਜਿਹੜੀ ਜਿੰਦ ਮੇਰੀ ਸੰਸਾਰ ਸਾਗਰ ਵਿੱਚ ਇੱਥੇ ਡੁੱਬ ਕੇ ਕਿਹੋ ਜਿਹਾ ਇਹਦੇ ਨਾਲ ਵਿਵਹਾਰ ਹੋਣਾ, ਜਾਂ ਆਪ ਦੇ ਦਰ 'ਤੇ ਕਿਹੜਾ ਵਿਵਹਾਰ ਹੋਣਾ ਹੈ, ਉਹ ਜਿਹੜਾ ਅੰਦਰ ਤੌਖਲਾ ਬਣਿਆ, ਡਰ ਬਣਿਆ, ਉਹਦੇ ਤੋਂ ਨਿਵਰਤੀ ਹੋ ਜਾਵੇ। ਜਿਵੇਂ ਭਗਤ ਜੀ ਨੇ ਉਹਨਾਂ ਬਚਨਾਂ ਦੇ ਦੁਆਰਾ ਇਹ ਜਿੰਦ ਦੀ ਗੱਲ ਸਮਝਾਈ ਹੈ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਅੱਜ ਦੇ ਮੁੱਖ ਵਾਕ ਦੇ ਦੁਆਰਾ ਵੀ ਸਾਨੂੰ ਇਸੇ ਤਰ੍ਹਾਂ ਹੀ ਸਮਝਾ ਰਹੇ ਨੇ ਕਿ ਸੰਸਾਰ ਰੂਪੀ ਸਾਗਰ ਨੂੰ ਦੇਖ ਕੇ ਅਤੇ ਜੰਮਣ ਮਰਨ ਦੀ ਖੇਡ ਦੇ ਦੁੱਖਾਂ ਨੂੰ ਦੇਖ ਕੇ, ਪਰਮਾਤਮਾ ਦੇ ਦਰ 'ਤੇ ਹੋਏ ਫੈਸਲੇ ਨੂੰ ਦੇਖ ਕੇ, ਫਿਰ ਕਹਿਣ ਲੱਗੇ ਮੇਰੇ ਵੀ ਅੰਦਰ ਜਿੰਦ ਜਿਹੜੀ ਉਹ ਡਰਦੀ ਪਈ ਹੈ ਵਿਕਾਰਾਂ ਦੇ ਰਸ ਦੇ ਵਿੱਚ ਜੀਵਨ ਬਰਬਾਦ ਕਰਕੇ, ਕਿ ਹੁਣ ਸੰਸਾਰ ਵਿੱਚ ਬਣੇਗਾ ਕੀ। ਗੁਰੂ ਸਵਾਰਿਓ, ਇਹ ਅਵਸਥਾ ਗੁਰੂ ਸਾਹਿਬਾਨ ਦੀ ਨਹੀਂ ਹੈ, ਪਰ ਸਾਨੂੰ ਸਮਝਾਉਣ ਦੇ ਵਾਸਤੇ ਉਹਨਾਂ ਨੇ ਆਪਣੇ 'ਤੇ ਗੱਲ ਲੈ ਕੇ ਸਮਝਾਉਣ ਦਾ ਬਹੁਤ ਵੱਡਾ ਉਪਰਾਲਾ ਕੀਤਾ ਕਿ ਸਾਨੂੰ ਸੰਸਾਰ ਦੇ ਜੀਵਾਂ ਨੂੰ ਸਮਝ ਆ ਜਾਵੇ। ਸੋ ਸਤਿਗੁਰੂ ਜੀ ਜਿਵੇਂ ਇਹਨਾਂ ਬਚਨਾਂ ਦੇ ਦੁਆਰਾ ਸਾਨੂੰ ਸਮਝਾ ਰਹੇ ਨੇ, ਉਹ ਵਿਚਾਰਨ ਦਾ ਯਤਨ ਕਰੀਏ। ਸਤਿਗੁਰੂ ਜੀ ਦੇ ਪਾਵਨ ਬੋਲ ਨੇ, ਧਨਾਸਰੀ ਮਹੱਲਾ ਪਹਿਲਾ। ਧਨਾਸਰੀ ਰਾਗ ਦਾ ਨਾਮ ਹੈ, ਮਹੱਲਾ ਪਹਿਲਾ ਤੋਂ ਭਾਵ ਹੈ ਕਿ ਇਹ ਬਚਨ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਤੋਂ ਉਚਾਰੇ ਹੋਏ ਨੇ। ਅੱਗੇ ਸਮਝਾਉਂਦੇ, ਘਰ ਪਹਿਲਾ ਚੌਪਦੇ, ਪਹਿਲੇ ਘਰ ਵਿੱਚ ਚੌਪਦੇ ਦੇ ਰੂਪ ਦੇ ਅੰਦਰ ਇਹ ਸ਼ਬਦ ਨੂੰ ਸਤਿਗੁਰਾਂ ਨੇ, ਗੁਰੂ ਨਾਨਕ ਸਾਹਿਬ ਜੀ ਨੇ ਉਚਾਰਿਆ ਹੈ। ਫਿਰ ਇਸ ਤੋਂ ਅੱਗੇ ਮੂਲ ਮੰਤਰ ਦਾ ਉਚਾਰਨ ਸਤਿਗੁਰਾਂ ਨੇ ਕੀਤਾ ਹੈ। ਮੂਲ ਮੰਤਰ ਦੇ ਦੁਆਰਾ ਪਰਮਾਤਮਾ ਦੇ ਸਵਰੂਪ ਦੇ ਬਾਰੇ ਸਾਨੂੰ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਜਿਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਕੇ ਆਪਣੀ ਜਿੰਦ ਨੂੰ ਵਿਕਾਰਾਂ ਤੋਂ ਰਹਿਤ ਕਰਨਾ ਹੈ, ਦੁਨੀਆਂ ਦੇ ਦੁੱਖਾਂ ਤੋਂ ਰਹਿਤ ਕਰਨਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੇ ਸਵਰੂਪ ਨੂੰ ਬਿਆਨ ਕੀਤਾ ਹੈ ਸਤਿਗੁਰਾਂ ਨੇ। ਸਤਿਗੁਰੂ ਜੀ ਸਮਝਾਉਂਦੇ, ਇੱਕ ਓ ਅੰਕਾਰ
कि जिस परमात्मा दे अगे असी पुकार करनी उह केवल एक है सतनाम। उस वाहिगुरु का नाम भी सदीवी है, सदा कायम रहन वाला है। करता पुरख ओ मालक अकाल पुरख वाहिगुरु जी करता भाव संसार नूं करन वाले ने, बनाउण वाले ने, पैदा करन वाले ने। पुरख का भाव है कि इस संसार नूं थाप के बना के इहदे विच वाहिगुरु जी आप जीवां दे विच कण कण दे विच सुभाए मान ने। निरभउ परमात्मा भय तो डर तो रहत है। निरवैर वाहिगुरु जी वैर तो भी रहत नहीं, वो किसी दे नाल कोई वैर ईरखा नहीं करते। अकाल मूरत वाहिगुरु जी का स्वरूप भी समय तो रहत है, भाव के काल तो समय तो टाइम ते सीमा दे विच नहीं है वाहिगुरु जी का स्वरूप। जिवें असी जीव सारे समय दे एक सीमा दे विच है, सीमा विच रह के इत्थे पैदा हुंदे हैं, वधदे फुलदे हैं ते खात्मा हुंदा है। परमात्मा ते इह समा इह निजम लागू नहीं हुंदा, इस निजम तो रहत नहीं। अजूनी वाहिगुरु जी जूना तो भी रहत नहीं, जूना दे चक्कर दे विच नहीं है, गेड़ विच नहीं है। सहपंग वाहिगुरु जी का प्रकाश अपने आप तो उन्हां नूं कोई पैदा करन वाला नहीं है। गुर प्रसाद ते अजिहे स्वरूप दे मालक अकाल पुरख वाहिगुरु जी का मिलाप गुरु की कृपा दे नाल हुंदा है। जियो डरत है अपना कैस्यों करी पुकारो। इत्थे जिवें भगत कबीर जी दे बचन आपां याद कीते ने, इसे तरह ही गुरु नानक साहब जी महाराज जी भी समझाउंदे, जियो डरत है अपना, कि इस संसार भयानक संसार नूं वेख के कि बड़े बड़े लोग इत्थे विषय विकारां विच रसां विच गलतान हो गए ने, ते मैं भी जदों इहो जिहा जीवन भगती तो विहूणा देखदा है ते मेरे जिंद भी जिहड़ी डरती पई है कैस्यों करी पुकार, ये डर दूर हो सके उहदे लई मैं किहदे अगे पुकार करां, मैनूं कुछ समझ नहीं आ रही। इह सवाल है कि किहदे अगे मैं पुकार करां कि इह विषय विकारां दा जम्मण मरण दा डर ये खत्म हो सके, पार उतारा हो सके। ते इहदा जवाब मिलदा है दुख विसारन सेविया सदा सदा दा तारू। कहण लगे भाई असी ते वह दुखां नूं खत्म करन वाले अकाल पुरख वाहिगुरु का सिमरन किया है, वह सदा ही दतार है, दाता देन वाला भी है। भाई तुसी भी जे तुहाडी जिंद कंबदी है इस संसार दे जन्म मरण दे विगेड़ नूं देख के रहत होना चाहुंदी है, ते सतगुरु जी समझाउंदे तुसी भी उस दुखां नूं विसारन वाले, दुखां नूं खत्म करन वाले सदा दतार परमात्मा का नाम जपो, क्योंकि जदों तुसी उहदा नाम जपोगे वह तुहाडी सहायता भी करनगे ते तुहाडी पालना भी करनगे, क्योंकि सदीवी दाते वह ने, बाकी दुनिया के दाते जिहड़े खवाउंदे उह बदलदे रहिंदे ने, पर सदीवी दाता जो है सभना दियां कायक दाता जो है वह अकाल पुरख वाहिगुरु जी है। साहिब मेरा नीत नवा सदा सदा दातारो। सतगुरु जी समझाउंदे कि देखो जदों असी किसी कोलों कोई चीज़ मंगते हैं भावें किन्ना भी वो साडा कोई परिवारक मैंबर जां प्यारा अपना भाई बंदी होवे, फिर भी मंगदियां कई वार जदों मंगदे तां सानूं लज्जा आउंदी कि वार वार असीं किसी को मंगदे पए हैं, ते कई वारी असीं कह भी दिंदे हां कि मैं वार वार तुहाडे को मंग रिहा हां, मैनूं ते आप बड़ी शर्म आउंदी कि मैं वार वार तुहाडे को मंगदा हां। ते दूजे पासे जिहदे कोलों कोई चीज़ वार वार मंगी जांदी है वह भी कई बार अक जाता भी मैं तेरे जोगा ही हाँ, वार बार तू मेरे को ही आके मंगदा है। तो सतगुरु जी समझाते परमात्मा का सुभाव इदा का नहीं है। साहेब मेरा नीत नवा केंद्र वह दाता देंदे ऐ लगता है कि जिमें वह मालक पहली बारी दाता दे रहा है, तो सानू भी कोई लज्जा नहीं आती उत्थे मंगण लग्या, जदों असी भी वाहिगुरु को मंगते तो ऐ लगता जिमें असं पहली बारी मंग रहे हैं कि शायद पहली बारी साडा नाता जुड़िया। सो इस तरह सतगुरु समझाउंदे उह मालक नित नवा नित दाता दे के नवाजदा है, ते उहदे अगे अरदास करो
ਤਾਂ ਤੁਹਾਡਾ ਇਹ ਡਰ ਦੂਰ ਹੋਵੇਗਾ। ਰਹਾਉ ਅਣ ਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ। ਸਤਿਗੁਰੂ ਜੀ ਸਮਝਾਉਂਦੇ ਸਦਾ ਹੀ ਅਣ ਦਿਨ ਉਸ ਮਾਲਕ ਦਾ ਨਾਮ ਜਪਣਾ ਚਾਹੀਦਾ ਹੈ, ਕਿਉਂਕਿ ਆਖਰਕਾਰ ਉਹੀ ਜਨਮ ਮਰਨ ਦੇ ਗੇੜ ਤੋਂ ਵਾਹਿਗੁਰੂ ਜੀ ਸਾਨੂੰ ਛਡਾਉਂਦੇ ਨੇ। ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ। ਕਹਿਣ ਲੱਗੇ ਮੇਰੀ ਕਾਮਣੀ ਮੇਰੀ ਜਿੰਦੇ, ਇਹ ਗੱਲ ਧਿਆਨ ਦੇ ਨਾਲ ਸੁਣ ਕੇ ਪਰਮਾਤਮਾ ਦਾ ਨਾਮ ਸੁਣਿਆ ਕਰ, ਉਹਨੂੰ ਗਾਵਿਆ ਕਰ, ਉਹਦੇ ਨਾਮ ਨੂੰ ਸੁਣਿਆ ਕਰ। ਜੇ ਤੂੰ ਪਰਮਾਤਮਾ ਦੇ ਨਾਮ ਦੇ ਨਾਲ ਜੁੜੇਂਗੀ ਤਾਂ ਤੇਰਾ ਪਾਰ ਉਤਾਰਾ ਹੋ ਜਾਵੇਗਾ। ਦਇਆਲ ਤੇਰਾ ਨਾਮ ਤਰਾ ਸਦ ਕੁਰਬਾਨ ਹੈ ਜਾਉਂ ਰਹਾਉ। ਵਾਹਿਗੁਰੂ ਜੀ ਦਿਆਲੂ ਪਰਮਾਤਮਾ ਜੀ, ਮੈਂ ਤੇਰੇ ਨਾਮ ਦੇ ਦੁਆਰਾ ਤੇਰੇ ਨਾਮ ਨੂੰ ਜਪ ਕੇ ਇਸ ਸੰਸਾਰ ਤੋਂ ਤਰ ਸਕਦਾ ਹੈ, ਅਤੇ ਤੇਰੀ ਕਿਰਪਾ ਦੇ ਨਾਲ ਨਾਮ ਜਪ ਕੇ ਮੈਂ ਇਹ ਤਰਨ ਦਾ ਯਤਨ ਕਰ ਰਿਹਾ ਹੈ। ਵਾਹਿਗੁਰੂ ਜੀ ਤੁਸੀਂ ਦਿਆਲੂ ਹੋ, ਮੈਂ ਤੁਹਾਡੇ ਤੋਂ ਕੁਰਬਾਨ ਜਾਂਦਾ ਹਾਂ। ਸਰਬੰਗ ਸਾਚਾ ਏਕ ਹੈ ਦੂਜਾ ਨਾਹੀਂ ਕੋਈ। ਸਤਿਗੁਰੂ ਜੀ ਸਾਨੂੰ ਸਮਝਾਉਂਦੇ ਕਿ ਇਸ ਸੰਸਾਰ ਵਿੱਚ ਹਰ ਥਾਂ 'ਤੇ ਇੱਕ ਪਰਮਾਤਮਾ ਹੀ ਮੌਜੂਦ ਹੈ, ਵਿਆਪਕ ਹੈ, ਉਹਦੇ ਤੋਂ ਬਿਨਾਂ ਦੂਜਾ ਕੋਈ ਨਹੀਂ ਸਾਡੀ ਸਾਰ ਲੈਣ ਵਾਲਾ। ਤਾਂ ਕਿ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ, ਅਤੇ ਉਸ ਮਾਲਕ ਦੀ ਸੇਵਾ ਵੀ ਉਹੀ ਕਰ ਸਕਦਾ ਏ ਜਿਹਦੇ 'ਤੇ ਵਾਹਿਗੁਰੂ ਜੀ ਪਰਮਾਤਮਾ ਦੀ ਮਿਹਰ ਕਰਦੇ ਨੇ, ਨਦਰ ਕਰਦੇ ਨੇ। ਤੁਧਬਾਜ ਪਿਆਰੇ ਕੇਵਰ ਹਾਂ, ਹੇ ਵਾਹਿਗੁਰੂ ਜੀ ਤੁਹਾਡੇ ਤੋਂ ਬਿਨਾਂ ਮੈਂ ਕਿਵੇਂ ਜੀਵਨ ਬਤੀਤ ਕਰਾਂ, ਕਿਉਂਕਿ ਤੁਸੀਂ ਹੀ ਮੇਰੇ ਜੀਵਨ ਦਾ ਆਧਾਰ ਹੋ, ਤੁਹਾਡੇ ਹੀ ਨਾਲ ਜੁੜਿਆ ਮੇਰੀ ਜ਼ਿੰਦਗੀ ਹੈ। ਸਾ ਵਡਿਆਈ ਦੇਹ ਜਿਤ ਨਾਮ ਤੇਰਾ ਲਾਗ ਰਹਾਂ। ਵਾਹਿਗੁਰੂ ਜੀ ਤੇਰੇ ਤੋਂ ਬਿਨਾਂ ਮੇਰਾ ਕੋਈ ਸਹਾਰਾ ਨਹੀਂ ਹੈ, ਇਸ ਕਰਕੇ ਪਰਮਾਤਮਾ ਵਾਹਿਗੁਰੂ ਜੀ ਸਾ ਵਡਿਆਈ ਦਿਓ, ਉਹ ਬਖਸ਼ਿਸ਼ ਕਰੋ, ਉਹ ਵਡਿਆਈ ਦੇਵੋ ਜਿਤ ਨਾਮ ਤੇਰੇ ਲਾਗ ਰਹਾਂ, ਕਿ ਜਿਸ ਦੇ ਦੁਆਰਾ ਮੈਂ ਤੁਹਾਡੀ ਬੰਦਗੀ ਕਰਾਂ ਮੈਨੂੰ ਉਹ ਵਡਿਆਈ ਉਹ ਬਖਸ਼ਿਸ਼ ਦੇ ਦੇਵੋ। ਅਤੇ ਸਤਿਗੁਰੂ ਜੀ ਸਮਝਾਉਂਦੇ ਦੂਜਾ ਨਾ ਹੀ ਕੋਈ ਜਿਸ ਆਗੇ ਪਿਆਰੇ ਜਾਏ ਕਹਾਂ ਰਹਾਓ। ਵਾਹਿਗੁਰੂ ਜੀ ਤੁਹਾਡੇ ਤੋਂ ਬਿਨਾਂ ਮੈਨੂੰ ਕੋਈ ਦੂਜਾ ਹੋਰ ਨਜ਼ਰ ਨਹੀਂ ਆਉਂਦਾ ਜਿਹਦੇ ਦਰ 'ਤੇ ਮੈਂ ਜਾ ਕੇ ਅਤੇ ਇਹ ਪੁਕਾਰ ਕਰ ਸਕਾਂ ਜ਼ਿੰਦਗੀ ਦੀ ਸਫਲਤਾ ਲਈ, ਤੁਸੀਂ ਹੀ ਮੇਰਾ ਆਸਰਾ ਹੋ। ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋਂ ਕੋਏ। ਮਾਲਕ ਵਾਹਿਗੁਰੂ ਜੀ ਦੀ, ਸਤਿਗੁਰੂ ਜੀ ਕਹਿੰਦੇ ਮੈਂ ਬੰਦਗੀ ਕਰਦਾ ਏ, ਉਹਦੇ ਤੋਂ ਮੈਂ ਬਿਨਾਂ ਹੋਰ ਕਿਸੇ ਦੀ ਜਾਚਣਾ ਨਹੀਂ ਕਰਦਾ, ਹੋਰ ਕਿਸੇ ਦਾ ਆਸਰਾ ਨਹੀਂ ਰੱਖਦਾ। ਨਾਨਕ ਤਾਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ। ਕਹਿਣ ਲੱਗੇ ਮੇਰਾ ਅਤੇ ਨਾਨਕ ਦਾ ਦਾਸ ਦਾ ਆਸਰਾ ਉਹ ਅਕਾਲ ਪੁਰਖ ਵਾਹਿਗੁਰੂ ਹੀ ਹੈ, ਮੈਂ ਤਾਂ ਉਸੇ ਵਾਹਿਗੁਰੂ ਦਾ ਹੀ ਦਾਸ ਹੈ, ਉਹਦਾ ਹੀ ਸੇਵਕ ਹੈ। ਉਸ ਵਾਹਿਗੁਰੂ ਤੋਂ ਬਿਨਾਂ ਮੈਂ ਹੋਰ ਕਿਸੇ ਦੇ ਅੱਗੇ ਝੋਲੀ ਨਹੀਂ ਅੱਡਦਾ, ਅਤੇ ਮੈਂ ਉਸੇ ਵਾਹਿਗੁਰੂ ਤੋਂ ਬਿੰਦ ਬਿੰਦ ਚੁੱਕ ਚੁੱਕ ਹੋਏ ਮੈਂ ਖਿੰਨ ਖਿੰਨ ਸਦਕੇ ਜਾਨਾ ਏ, ਵਾਰ ਨਹੀਂ ਜਾਂਦਾ ਹਾਂ ਉਸ ਵਾਹਿਗੁਰੂ ਤੋਂ। ਸਾਹਿਬ ਤੇਰੇ ਨਾਮ ਵਿੱਚੋਂ ਬਿੰਦ ਬਿੰਦ ਚੁੱਕ ਚੁੱਕ ਹੋਏ ਰਹਾਉ। ਅਤੇ ਮੈਂ ਮਾਲਕ ਤੋਂ ਜਿੱਥੇ ਵਾਰ ਨਹੀਂ ਜਾਂਦਾ ਏ, ਉੱਥੇ ਵਾਹਿਗੁਰੂ ਦੇ ਸਾਹਿਬ ਦੇ ਨਾਮ ਤੋਂ ਵੀ ਮੈਂ ਬਲਹਾਰ ਜਾਂਦਾ ਏ, ਕੁਰਬਾਨ ਜਾਂਦਾ ਏ, ਜਿਸ ਵਾਹਿਗੁਰੂ ਦੇ ਨਾਮ ਦੇ ਨਾਲ ਮੇਰਾ ਨਾਤਾ ਜੁੜਨ ਅਤੇ ਮੇਰਾ ਜਿਹੜੀ ਜਿੰਦ ਡਰਦੀ ਸੀ ਨਾ ਸੰਸਾਰ ਵਿੱਚ ਵਿਕਾਰਾਂ ਤੋਂ, ਜੰਮਣ ਮਰਨ ਤੋਂ ਕਿ ਕਿਵੇਂ ਰਹਿ ਤੋਵਾਂ, ਹੁਣ ਮਾਲਕ ਦੇ ਨਾਮ ਜਪਣ ਦੇ ਦੁਆਰਾ ਹੀ ਮੇਰੇ ਜੀਵਨ ਦਾ ਆਧਾਰ ਹੋਇਆ ਏ। ਇਸ ਕਰਕੇ ਮੈਂ ਵਾਹਿਗੁਰੂ ਤੋਂ ਉਹਦੇ ਨਾਮ ਤੋਂ ਬਲਹਾਰ ਜਾਂਦਾ, ਕੁਰਬਾਨ ਜਾਂਦਾ ਹਾਂ। ਸੋ ਅੱਜ ਦੇ ਪਾਵਨ ਉਪਦੇਸ਼ ਦੇ ਦੁਆਰਾ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਕਿ ਜੇ ਜੀਵਨ ਦੇ ਸਾਰੇ ਡਰ ਤੌਖਲੇ ਸਹਿਮ ਦੂਰ ਕਰਨੇ ਨੇ ਤਾਂ ਸਾਨੂੰ ਵਾਹਿਗੁਰੂ ਦੀ ਬੰਦਗੀ ਕਰਨੀ ਚਾਹੀਦੀ ਹੈ। ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਿਮਰੋ ਸਿਮਰ ਸਿਮਰ ਸੁਖ ਪਾਓ,
1: ਕਲ ਕਲੇਸ਼ਾਂ ਮਾਹਿ ਮਿਟਾਓ,
0: ਸਿਮਰੋ ਜਾਸ ਸੰਪਰੇਕੇ,
1: ਨਾਮ ਜਪ ਅਗੰਤ ਅਨੇਕੈ,
0: ਵੇਦ ਪ੍ਰਾਣ ਸਿਮਰ ਸਦੀ ਆਖਰ,
1: ਕੀਨੇ ਰਾਮ ਨਾਮ ਇਕ ਆਖਰ,
0: ਕਿਨਕਾ ਏਕ ਸੇ ਜੀ ਬਸਾਵੇ,
1: ਤਾਂ ਕੀ ਮਹਿਮਾ ਗਨੀ ਨਾਵੇ,
0: ਕਾਂਖੀ ਏਕੇ ਦਰਸ ਦੁਹਾਰੋ,
1: ਨਾਨਕ ਅਨਸੰਗ ਮੋਹੇ ਉਧਾਰੋ,
0: ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ,
1: ਭਗਤ ਜਨਾ ਕੈ ਮਨ ਵਿਸਰਾਮ ਰਹਾਓ,
0: ਪ੍ਰਭ ਕੇ ਸਿਮਰਨ ਗਰਭ ਨਾ ਵਸੇ,
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ,
0: ਪ੍ਰਭ ਕੇ ਸਿਮਰਨ ਕਾਲ ਪਰ ਹਰੇ,
1: ਪ੍ਰਭ ਕੈ ਸਿਮਰਨ ਦੁਸ਼ਮਣ ਡਰੈ,
0: ਪ੍ਰਭ ਸਿਮਰਤ

0: ਰੱਖੇ ਸਿਮਰਨ ਪੂਰਨ ਆਸਾ,
1: ਰੱਖੇ ਸਿਮਰਨ ਪੂਰਨ ਆਸਾ,
2: ਰੱਖੇ ਸਿਮਰਨ ਨਾਹੀਂ ਜਮ ਤਰਾਸਾ,
0: ਰੱਖੇ ਸਿਮਰਨ ਨਾਹੀਂ ਜਮ ਤਰਾਸਾ,
1: ਰੱਖੇ ਸਿਮਰਨ ਪੂਰਨ ਆਸਾ,
0: ਰੱਖੇ ਸਿਮਰਨ ਮਨ ਕੀ ਮਲ ਜਾਏ,
1: ਅੰਮ੍ਰਿਤ ਨਾਰਦ ਮਾਏ ਸਮਾਏ,
0: ਪ੍ਰਭ ਜੀ ਵਸੇ ਸਾਧ ਕੀ

0: ਸਿਮਰਨ ਹਰ ਗੁਣ ਬਾਨੀ,
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ,
0: ਪ੍ਰਭ ਕੈ ਸਿਮਰਨ ਨਿਸ਼ਚਲ ਆਸਨ,
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ,
0: ਪ੍ਰਭ ਕੈ ਸਿਮਰਨ ਅਨਹਦ ਚੁਨਕਾਰ,
1: ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ,
0: ਸਿਮਰੇ ਸੇਜਨ ਜਿਨ ਕੋ ਪ੍ਰਮਿਆ,
1: ਨਾਨਕ ਤਿੰਜਨ ਸਰਨੀ ਪਿਆ,
0: ਹਰ ਸਿਮਰਨ ਕਰ ਭਗਤ ਪਰਤਾਏ,
1: ਹਰ ਸਿਮਰਨ ਲਗ ਬੇਦ ਉਪਾਏ,
0: ਹਰ ਸਿਮਰਨ ਪੈਸੇ ਜਤੀ ਦਾਤੇ,
1: ਹਰ ਸਿਮਰਨ ਦੀ ਚੌਂਕ ਉੱਠ ਜਾਤੇ,
0: ਹਰ ਸਿਮਰਨ ਧਾਰੀ ਸਭ ਧਰਨਾ,
1: ਸਿਮਰ ਸਿਮਰ ਹਰ ਕਾਰਨ ਕਰਨਾ,
0: ਹਰ ਸਿਮਰਨ ਕੀਓ ਸਗਲ ਆਕਾਰ,

0: ਗਵਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਸੀਅਨੂ
1: ਹਰ ਕਾ ਨਾਮ ਤਹਿ ਨਾਲ ਪਛਾਨੂ
0: ਜੈ ਮਹਾ ਭਿਆਨ ਤਪਤ ਬਹੁ ਕਾਮ
1: ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਜਹਾਂ ਤ੍ਰਿਖਾ ਮਨ ਤੁਜ ਅਕਰਖ
1: ਤਹਿ ਨਾਨਕ ਹਰ ਹਰ ਅਮਰ

0: ਧਨ ਸੰਕੇਤੇ ਧਰੇ
1: ਪਾਰ ਜਾਤ ਹਰ ਕੋ ਨਾਮ
0: ਨਾਮ ਦੇਨ ਹਰ ਹਰ ਗੁਣ ਗਾਮ
1: ਸਭੇ ਉੱਤਮ ਹਰ ਕੀ ਕਥਾ
0: ਨਾਮ ਸੰਤ ਦਾ ਦੁਖ ਲਥਾ
1: ਨਾਮ ਕੀ ਮਹਿਮਾ ਸੰਤ ਰਿਦ ਵਸੈ
0: ਸੰਤ ਪ੍ਰਤਾਪ ਦੰਤ ਸਭ ਨਸੈ
1: ਸੰਤ ਕਾ ਸੰਗ ਬੜ ਭਾਗੀ ਪਾਈ

0: ਜਾਪ ਤਾਪ ਗਿਆਨ ਸਭ ਧਿਆਨ
1: ਸਾਸਤਰ ਸਿਮਰਤ ਵਖਿਆਨ
0: ਜੋਗ ਅਭਿਆਸ ਕਰਮ ਤ੍ਰਮ ਕਿਰਿਆ
1: ਸਗਲ ਤਿਆਗ ਮਨ ਮਦੇ ਫਿਰਿਆ
0: ਅਨੇਕ ਪ੍ਰਕਾਰ ਕੀ ਇਹ ਬਹੁ ਜਤਨਾ
1: ਪੁੰਨ ਦਾਨ ਹੋਮੇ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ
1: ਭਾਰਤ ਨੇਮ ਕਰੇ ਬਹੁ ਭਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਥਵੀ ਫਿਰੇ ਚਿਰ ਜੀਵੈ
1: ਆਦਾਸ ਤਪੀ ਸਰ ਧੀਵੈ
0: ਅਗਨ ਮਾਹੇ ਹੋਮਤ ਪ੍ਰਾਨ
1: ਕਨਕ ਸਫਲ ਹੈ ਵਰ ਭੂਮ ਦਾਨ
0: ਨਿਉਲੀ ਕਰਮ ਕਰੇ ਬਹੁ ਆਸਨ
1: ਜੈਨ ਮਾਰਗ ਸੰਜਮ ਅਤ ਸਾਧਨ
0: ਨਿਮਕ ਨਿਮਕ ਕਰ ਸਰੀਰ ਕਟਾਵੈ
1: ਤਪੀ ਹੋਮੇ ਮੈਲ ਨ ਜਾਵੈ
0: ਹਰ ਕੇ ਨਾਮ ਸਮ ਸਰਕ ਛਨਾਹੇ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
0: ਮਨ ਕਾਮਨਾ ਤੀਰਥ ਦੇਹ ਛੁਟੈ
1: ਗਰਭ ਮਾਨਾ ਮਨ ਤੇ ਹੁਟੈ
0: ਸੋਚ ਕਰੇ ਦਿਨ ਸਾਰ

0: ਗਿਆਨ ਹਰਿ ਕੇ ਨਾਮ ਕੀ ਮਹਿਮਾ ਊਚ,
1: ਨਾਨਕ ਨਾਮ ਉਦਰੇ ਪਤਤ ਬਹੁ ਮੂਚ,
0: ਬਹੁਤ ਸਿਆਣਪ ਜਮ ਕਾ ਪਉ ਵਿਆਪੈ,
1: ਅਨਕ ਜਤਨ ਕਰ ਤ੍ਰਿਸ਼ਨਾ ਤਰਾਪੈ,
0: ਏਕ ਅਨੇਕ ਅਗਨ ਨਹੀਂ ਬੂਝੈ,
1: ਓਟ ਪਾਵ ਦਰਗਹਿ ਨਹੀਂ ਸੀਜੈ,
0: ਛੋਟ ਸੁਨਾਹੀ ਉਪੈ ਆਲ,
1: ਮੋਹਿ ਵਿਆਪੈ ਮਾਇਆ ਜਾਲ,
0: ਔਰ ਕਰਤੂ ਸਗਲੀ ਜਮ ਡਾਨੈ,
1: ਗੋਬਿੰਦ ਭਜਨ ਵਿੱਚ ਦਿਲ ਨਹੀਂ ਮਾਨੈ,
0: ਹਰਿ ਕਾ ਨਾਮ

0: ਤਿਨ ਰਹਿਣ ਵਿਰਥਾ ਵਿਹਾਏ,
1: ਮੇਘ ਬਿਨਾ ਜੋ ਖੇਤੀ ਜਾਏ,
0: ਗੋਬਿੰਦ ਭਜਨ ਬਿਨ ਵਿਰਥੇ ਸਭ ਕਾਮ,
1: ਜਿਵ ਕਿਰਪਨ ਕੇ ਨਿਰਾਰਥ ਦਾਮ,
0: ਤਨ ਤੇ ਜਨ ਜੈ ਕਟ ਵਸਿਓ ਹਰ ਨਾਉ,
1: ਨਾਨਕ ਤਾਂ ਕੈ ਬਲ ਵਲ ਜਾਓ,
0: ਰਹਿਤ ਅਵਰ ਕਛ ਅਵਰ ਕਮ।

0: ਸੁਖ ਦੁਖਾ ਦਿਆਂ ਸਭ ਰੋਗ ਗਵਾਤੇ ਦੁਖਾ ਕਾਟ
1: ਜਿਨਾਂ
0: ਸਾਸ ਗਿਰਾ ਸਦਾ ਵਿਸਰੈ ਸੇ ਹਰ ਜਨ ਪੂਰੇ ਸਹੀ ਜਾਣ ਜੋ ਗੁਰਮੁਖ ਹਰ ਅਰਾਧ ਦੇ ਤੂੰ ਚੋਕੀ

ਨਾ ਹਰ ਮਰੇ ਨਾ ਕਦੇ ਦੁੱਖ ਲਾਗੇ ਸਦਾ ਸੁਹਾਗਣ ਨਾਰ ਨਾਨਕ ਹਰ ਪ੍ਰਭ ਮੇਲ ਲਈ ਗੁਰ ਕੇ ਹਿਤ ਪਿਆਰ ਪੌੜੀ ਦਿਨਾ ਗੌਰ ਗੋਪੈ ਆਪਣਾ ਤੇ ਨਾਰ ਬੁਰਿਆਰੀ ਹਰ ਜੀ ਯੋਚਨ ਕਾ ਦਰਸ਼ਨ ਨਾ ਕਰੋ ਪਾਪ ਇਸ਼ਟ ਹਤਿਆਰੀ ਉਹ ਘਰ ਕਰ ਫਿਰੇ ਕਸੁੱਧ ਮਨ ਜਿਉ ਧਰਪਟ ਨਾਰੀ ਵਡਭਾਗੀ ਸੰਗਤ ਮਿਲਾਏ ਗੁਰਮੁਖ ਸੋ ਵਾਰੀ ਹਰ ਮੇਲ

ਕਾਉ ਕੇਸ ਨਾਮ ਬਸਾਏ ਹਰ ਸੇਤੀ ਮਨ ਰਬ ਰਿਆ ਸੱਚੇ ਰਿਹਾ ਸਮਾਏ ਨਾਨਕ ਹੋ ਬਲਿਹਾਰੀ ਤਿੰਨ ਕਹੋ ਜੋ ਚੱਲਣ ਸਤ ਗੁਰ ਭਾਏ ਮਹੱਲਾ ਤੀਜਾ ਬਿਨ ਸ਼ਬਦੇ ਸੋਧਨਾ ਹੋਵੇ ਜੇ ਅਨੇਕ ਕਰੇ ਸ਼ਿੰਗਾਰ।

ਨਾਨਕ ਪ੍ਰੀਤ ਲਾਈ ਤਨ ਸਾਚੇ ਤਿਸ ਬਿਨ ਰਹਿਣ ਨਾ ਜਾਈ। ਸਤਿਗੁਰ ਮਿਲੇ ਤਾਂ ਪੂਰਾ ਪਾਈ, ਹਰ ਰਸ ਰਸਨ ਰਸਾਈ ਪੌੜੀ ਰਹਿਣ ਦਿਨ ਸੁਪ੍ਰਭਾਤ। ਤੂੰ ਹੀ ਗਾਵਣਾ ਜੀ ਜੰਤ ਸਰਬਤ ਨਾਉ, ਤੇਰਾ ਧਿਆਵਣਾ ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ। ਜਨ ਨਾਨਕ ਸਦ ਬਲਿਹਾਰੇ ਬਲ ਬਲ ਜਾਵਣਾ। ਸਲੋਕ ਮਹੱਲਾ ਚੌਥਾ, ਅੰਤਰ ਅਗਿਆਨ ਪਈ ਮਤ ਮਧਮ ਸਤਿਗੁਰ ਕੀ ਪ੍ਰਤੀਤ ਨਾਈ ਅੰਤਰ।

ਨਾਨਕ ਬਖਸ਼ਲੇ ਪ੍ਰਭ ਸਾਚਾ ਜੇ ਗੁਰ ਚਰਨੀ ਚਿਤ ਲਾਹੇ ਪੌੜੀ ਸੰਤ ਭਗਤ ਪ੍ਰਵਾਣ ਜੋ ਪ੍ਰਭ ਭਾਇਆ ਸਹੀ ਬੇਚਖਣ ਜੰਤ ਜਿਨੀ ਹਰ ਧਿਆਇਆ ਅੰਮ੍ਰਿਤ ਨਾਮ ਨਿਦਾਨ ਭੋਜਨ ਖਾਇਆ।

चौथा यंत्र अज्ञान गुरमुख यंत्र शांत है। मंत्र नाम सुमाए नाम उचित वह नाम पढ़े नाम रहे लवलाए नाम पदार्थ पाया चिंता गई बिलाए सतगुर मिलया नाम उपजाए कृष्णा भुख सब जाए नानक नामे रतिया नाम पल्ले पाए महला चौथा सतगुर पुरख जे मारिया ਬਲਿਹਾਰ ਜੈਸਾ ਗੁਰ ਕੇ ਗੁਣ ਇਤੈ ਸਲੋਕ ਮਹੱਲਾ ਪਹਿਲਾ ਤਾ ਕੀ ਰਜਾਇ ਲੇਖੋ ਪਾਇ ਆਪੇ ਕੀਜੇ ਪਾਂਡੇ ਹੁਕਮ ਹੋਵਾ ਹਾਸਲ ਤਦੇ ਹੋਏ ਜਾਂ ਨਿਬੜਿਆ ਹੰਡੇ ਜੀ ਕਮਾਂਦੇ ਮਹੱਲਾ ਦੂਜਾ ਨਾਕ ਨਾਥ ਖਸ ਮਹੱਤਵ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੀ ਪੌੜੀ ਸਭੇ ਗੱਲਾਂ ਆਪ ਹਾਟ ਬਹਾਲਿਓਣ ਆਪੇ ਰਚਨ ਰਚਾਇ ਆਪੇ ਹੀ ਘਾਲਿਓਣ ਆਪੇ ਜੰਤ ਉਪਾਇ ਆਪੋ ਪ੍ਰਤਪਾਲਿਓਣ ਦਾਸ ਰੱਖੇ ਕੰਠ ਲਾਏ ਨਦਰ ਨਿਹਾਲਿਓਣ ਨਾਨਕ ਭਗਤਾ ਸਦਾਯਾਨੰਦ ਭਾਉ ਦੂਜਾ ਜਾਲੇ ਓਨ ਸਲੋਕ ਮਹੱਲਾ ਤੀਜਾ ਏ ਮਨ ਹਰ ਜੀ ਧਿਆਇ ਤੂੰ ਇੱਕ ਮਨ ਇੱਕ ਚਿਤ ਭਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਹੋ ਹਰ ਕਹਿ ਸਦ ਬਲਿਹਾਰ ਨੇ ਜਿਤ ਸੇਵੈ ਸੁਖ ਪਾਏ ਨਾਨਕ ਗੁਰਮੁਖ ਮਿਲ ਰਹੇ ਹੋਮੇ ਸ਼ਬਦ ਜਲਾਏ ਮਹੱਲਾ ਤੀਜਾ ਆਪੇ ਸੇਵਾ ਲਾਏ ਅੰਤ

ਗੱਡ ਲਏ ਕੰਚਨ ਭਾਰੀ ਵੇਦ ਪੜੇ ਪਾੜ ਪੰਡਤ ਮੋਏ ਰੂਪ ਦੇਖ ਦੇਖ ਨਾਰੀ ਰਾਮ ਨਾਮ ਬਿਨ ਸਭੇ ਬਜੂਤੇ ਦੇਖੋ ਨਰਕ ਸਰੀਰਾ ਹਰ ਕੇ ਨਾਮ ਬਿਨ ਕਿਨ ਗਤ ਪਾਈ ਕਹੇ ਉਪਦੇਸ਼ ਕਬੀਰਾ ਜਬ ਜਰੀਏ ਤਬ ਹੋਏ ਪਸਮ ਤਨ ਰਹੇ ਕਿਰਮ ਦਲ ਖਾਈ ਕਾਚੀ ਗਾਗਰ ਨੀਰ ਪਰਤ ਹੈ ਇਹ ਤਨ ਕੀ ਹੈ ਵਡਾਈ ਕਾਹੇ।

ਕਰੀਏ ਪੋਤ ਰਹਿਣ ਕਿਉਂ ਦੀਆ ਦੇਹਰੀ ਲਓ ਬਰੀ ਨਾਲ ਸੰਗ ਪਏ ਆਗੇ ਸੱਜਣ ਸੁਹੇਲਾ ਮਰਕਟ ਲਓ ਸਭ ਲੋਕ ਟੰਬ ਪਿਓ ਆਗੇ ਹੰਸ ਅਕੇਲਾ ਓ ਕਹਿਤ ਕਬੀਰ ਸੁਨੋ ਰੇ ਪ੍ਰਾਣੀ ਪਰੇ ਕਾਲ ਬਰਸ ਕੂਆ ਝੂਠੀ ਮਾਇਆ ਆਪ ਬੰਧਾਇਆ ਜੋ ਲੰਨੀ ਪਰਮ ਸੁਆ ਵੇਦ ਪ੍ਰਾਣ ਸਭੇ ਮਤ ਸੁਣ ਕਹਿ ਕਰੀ ਕਰਮ ਕਿਆ ਸਭ ਕਾਲ ਗ੍ਰਸਤ ਸਭ ਲੋਕ ਸਿਆਨੇ ਉਠ ਪੰਡਤ ਪੈ ਚਲੇ ਨਿਰਾਸਾ ਮਨ ਰੇ ਸਰਿਓ ਨਾ ਏਕੇ ਕਾਜਾ ਭਜਿਓ ਨਾ ਰਘੁਪਤ ਰਾਜਾ ਰਹਾਉ ਬੰਨ ਖੰਡ ਜਾਏ ਜੋਗ ਤਬ ਕੀਨੋ ਕੰਧ ਮੋਚ ਚੁਣ ਖਾਇਆ ਦਾਦੀ ਬੇਦੀ ਸਭ ਦੀ ਮੋਨੀ ਜਮ ਕੈ ਪਟੈ ਲਿਖਾਇਆ ਭਗਤ ਨਰ ਧੀਰ ਦਿਨ ਆਈ ਕਾਸ਼ ਕੂਸ਼ ਤਨ ਦੀਨਾ ਰਾਗ ਰਾਗਨੀ ਡਿੰਬ ਹੋਏ ਬੈਠਾ ਹਰ ਪੈ ਕਿਹਾ ਲੀਨਾ ਪਰਿਓ ਕਾਲ ਸਭੇ ਜਗ ਉਪਰ ਮਾਹੇ ਲਿਖੇ ਪਰਮ ਗਿਆਨੀ ਕਹੋ ਕਵੀ ਜਨ ਪਏ ਖਾਲਸੇ ਪ੍ਰੇਮ ਭਗਤ ਜਿਹ ਜਾਨੀ ਘਰ ਦੂਜਾ ਦੋਏ ਦੋ ਲੋਚਨ ਪੇਖਾ ਹੋ ਹਰ ਬਿਨਿਓ ਨ ਦੇਖਾ ਨੈਣ ਰਹੇ ਰੰਗ ਲਾਈ ਅਬ ਬੇ ਗੱਲ ਕਹਿਣ ਨਾ ਜਾਈ ਹਮਰਾ ਪਰਮ ਗਿਆ ਪਉ ਭਾਗਾ ਜਗ ਰਾਮ ਨਾਮ ਚਿਤ ਲਾਗਾ ਰਹਾਉ ਬਾਜੀ ਗਰ ਡੰਕ ਬਜਾਈ ਸਭ ਖਲਕ ਤਮਾਸ਼ੇ ਆਈ ਬਾਜੀ ਗਰ ਸੁਵਾਂਗ ਸੁਕੇਲਾ ਆਪਣੇ ਰੰਗ ਰਵੇ ਅਕੇਲਾ ਕਤਨੀ ਕਹਿ ਭਰਮ ਨਾ ਜਾਈ ਸਭ ਕਤ ਕਤ ਰਹੇ ਲੁਕਾਈ ਜਾ ਕੋ ਗੁਰਮੁਖਿਆ ਬਜਾਈ ਤਾਂ ਕਿ ਹਿਰਦੇ ਰਿਹਾ ਸਮਾਈ ਗੁਰ ਕੀਚਿਤ ਕਿਰਪਾ ਕੀਨੀ ਸਭ ਤਨ ਮਨ ਦੇ ਹਰਲੀਨੀ ਕਹਿ ਕਬੀਰ ਰੰਗ ਰਾਤਾ ਮਿਲਿਓ ਜਗ ਜੀਵਨ ਦਾਤਾ ਜਾ ਕੇ ਨਿਗਮ ਦੂਧ ਕੇ ਥਾਟਾ ਸਮੁੰਦ ਬਲੋਵਨ ਕੋ ਮਾਟਾ ਤਾਂ ਕੀ ਹੋ ਬਲੋਵਨ ਹਾਰੀ ਕਿਉਂ ਬੇਟੇ ਗੋ ਸਾਸ ਤੁਹਾਰੀ ਚੇਰੀ ਤੂੰ ਰਾਮ ਨਾ ਕਰਸ ਪਧਾਰਾ ਜਗ ਜੀਵਨ ਪ੍ਰਾਣ ਅਧਾਰਾ ਰਹਾਉ ਤੇਰੇ ਗਲੇ ਤੌਕ ਪੱਗ ਬੇਰੀ ਤੂੰ ਘਰ ਘਰ ਰਮਈਏ ਫੇਰੀ ਤੂੰ ਅੱਜ ਹੋ ਨਾਲ ਚੇਤ ਸੁਚੇਰੀ ਤੂੰ ਜੰਬ ਪ੍ਰੀ ਹਹੇਰੀ ਪ੍ਰਭ ਕਰਨ ਕਰਾਵਨ ਹਾਰੀ ਕਹਿ ਚੇਰੀ ਹੱਥ ਬਚਾਈ ਸੋਈ ਸੋਈ ਜਾਗੀ ਜਿੱਤ ਲਾਈ ਤਿੱਤ ਲਾਗੀ ਤੇਰੀ ਤੈ ਸੁਮਤ ਕਹਾਂ ਤੇ ਪਾਈ ਜਾ ਤੇ ਭਰਮ ਕੀ ਲੇਖ ਮਟਾਈ ਸੋ ਰਸ ਕਬੀਰੇ ਜਾਣਿਆ ਮੇਰੋ ਗੁਰਪ੍ਰਸਾਦ ਮਨ ਮਾਨਿਆ ਜੇ ਬਾਜ ਨ ਜੀਆ ਜਾਈ ਜੋ ਮਿਲੇ ਤਾਂ ਕਾਲ ਅਕਾਈ ਸਦ ਜੀਵਨ ਪਲੋ ਕਹਾਂ ਹੀ ਮੋਏ ਬਣ ਜੀਵਨ ਨਾਈ ਅਬ ਕਿਆ ਕਥੀਏ ਗਿਆਨ ਵਿਚਾਰ ਨਿਜ ਨਿਰਖਤ ਗਤ ਵਿਵਹਾਰ ਹਾਉ ਕਸ

ਸੋ ਪੰਜ ਸਹਿਲ ਸੋ ਕਮਾਨਾਏ ਕਬੀਰੇ ਸੋ ਧਨ ਪਾਇਆ ਹਰ ਪੀੜ ਤਿਆ ਮਿਟਾਇਆ ਕਿਆ ਪੜ੍ਹੀਏ ਕਿਆ ਗੁਣੀਏ ਕਿਆ ਵੀਰ ਪੁਰਾਣਾ ਸੁਣੀਏ ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ ਹਰ ਕਾ ਨਾਮ ਨਾ ਜਪ ਸੋ ਗਵਾਰਾ ਉਹ ਕਿਆ ਸੋਚਾ ਹੈ ਬਾਰੰਬਾਰ ਰਹਾਉ ਅੰਧਿਆਰਾ ਦੀਪਕ ਚਾਹੀਏ ਇੱਕ ਬਸਤੇ ਗੋਚਰ ਲਹੀਏ ਬਸਤੇ ਗੋਚਰ ਪਾਏ ਕਰ ਦੀਪਕ ਰਿਹਾ ਸਮਾਈ ਕਹਿ ਕਬੀਰ ਅਬ ਜਾਣਿਆ ਜਬ ਜਾਣਿਆ ਤਉ ਮਨ ਮਾਨਿਆ ਮਨ ਮਾਨੈ ਲੋਕ ਨਾ ਭਤੀਜੈ ਨਾ ਭਤੀਜੈ ਤਉ ਕਿਆ ਕੀਜੈ ਹਿਰਦੇ ਕਪਟ ਮੁਖ ਗਿਆਨੀ ਝੂਠੇ ਕਹਾਂ ਬਿਲੋਵ ਸੁਪਾਨੀ ਕਾਇਆ ਮਾਂਜਸ ਕੌਣ ਗੁਣਾ ਜੋ ਘੱਟ ਪੀਤਰ ਹੈ ਮਲ ਨਾ ਰਹਾਓ

ਸ਼ਨਤਾਨ ਸ਼ੀਦੇ ਜਰਾ ਜਨਾਵੇ ਤਬ ਤ੍ਰਿਯੋਕ ਕੋਈ ਪਾਣੀ ਉਹ ਨਾ ਪਾਵੇ ਕਹਿਤ ਕਬੀਰ ਕੋਈ ਨਹੀਂ ਤੇਰਾ ਹਿਰਦੇ ਰਾਮ ਕੀ ਨਾ ਜਪੇ ਸਵੇਰਾ ਸੰਤੋ ਮਨ ਪਵਣ ਸੁਖ ਬਣਿਆਓ ਕਿਸ ਜੋਗ ਪ੍ਰਾਪਤ ਗਨਿਆ ਰਹਾਓ ਗੁਰ ਦਿਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ ਮੋਦ ਲੀਏ ਦਰਵਾਜੇ ਬਾਜੀ ਅਲੈ ਅਨਹਦ ਬਾਜੇ ਕੁੰਭ ਕਮਲ ਜਲ ਭਰਿਆ ਜਲ ਮੇਟਾਉ ਬਕਰਿਆਉ ਕਹੋ ਕਬੀਜਨ ਜਾਣਿਆ ਜੋ ਜਾਣਿਆ ਤੋ ਮਨ ਮਾਨਿਆ ਰਾਗ ਸੋਰਠ ਭੁੱਖੇ ਭਗਤ ਨ ਕੀਜੇ ਜੇ ਮਾਲਾ ਆਪਣੀ ਦੀਜੇ ਹੋ ਮੰਗੋ ਸੰਤਨ ਰੇ ਨਾ ਮੈਂ ਨਾਹੀ ਕਿਸੀ ਕਾ ਦੇਨਾ ਮਾਧੋ ਕੈਸੀ ਬਣੇ ਤੁਮ ਸੰਗੇ ਆਪ

ਉਪਰ ਕੋ ਮੰਗੋ ਕੀਂਦਾ ਤੇਰੀ ਭਗਤ ਕਰੇ ਜਨ ਥੀਂਦਾ ਮੈਂ ਨਾਹੀ ਕੀਤਾ ਲੱਭੋ ਇੱਕ ਨਾਉ ਤੇਰਾ ਮੈਂ ਫੱਬੋ ਕਹਿ ਕਬੀਰ ਮਨ ਮਾਨਿਆ ਤਾਂ ਹਰ ਜਾਣਿਆ ਰਾਗ ਸੋਰਠ ਬਾਣੀ ਭਗਤ ਨਾਮਦੇਵ ਜੀ ਕੀ ਕਰ ਦੂਜਾ ਕੇ ਓਂਕਾਰ ਸਤਿਗੁਰ ਪ੍ਰਸਾਦ ਜਬ ਦੇਖਾ ਤਬ ਗਾਵਾ ਤਉ ਜਾਨ ਦਉ ਧੀਰਜ ਪਾਵਾ ਨਾਦ ਸਮਾਇ ਲੋਰੇ ਸਤਿਗੁਰ ਪਿਟਲੇ ਦੇਵਰ ਹਾਉ ਜੇ ਚਿਰ ਮਲਕਾ ਦਿਸੰਕਾਰ ਤੇ ਅਨਹਦ ਸ਼ਬਦ ਬਜੰਤਾ ਜੋਤੀ ਜੋ ਸਮਾਨੀ ਮੈਂ ਗੁਰ ਪ੍ਰਸਾਦੀ ਜਾਨੀ ਰਤਨ ਕਮਲ ਕੋਠੜੀ ਚਮਕਾਰ ਵੀ ਦਿਲ ਤਹੀ ਨੇਰੇ ਨਾਹੀ ਦੂਰ ਨਿਜਾਤ ਮੇ ਰਿਹਾ ਭਰਪੂਰ ਜੇ ਅਨਹਤ ਉਜਿਆਰਾ ਤੇ ਦੀਪਕ ਜਲੇ ਸੰਸਾਰਾ ਗੁਰ ਪ੍ਰਸਾਦੀ ਜਾਨਿਆ ਜਨ ਨਾਮ ਸਹਿਜ ਸਮਾਨਿਆ ਕਰ ਚੌਥਾ ਸੂਰਠ ਪਾੜ ਪੜੋਸਣ ਪੂਛ ਲੇ ਨਾਮਾ ਪਹਿਸਾਣ ਸਵਾਈ ਹੋ ਤੋ ਪੈ ਦੁਗਣੀ ਮਾਜੂਰੀ ਦੇਹੋ ਮੁੱਖ ਬੇਦੀ ਦੇਹੋ ਬਤਾਈ ਹੋਰੀ ਬਾਈ

ਸਾਖੋ ਸਵੰਤਰ ਸਵਠਾਈ ਹੋ ਗੁੰਗੇ ਮਹਾ ਅੰਮ੍ਰਿਤ ਰਸ ਚਾਖਿਆ ਪੂਛੇ ਕਹਿਣ ਨ ਜਾਈ ਹੋ ਬੇਡੀ ਕੇ ਗੁਣ ਸੁਨ ਰੀ ਬਾਈ ਜਲਦ ਬਾਂਧੂ ਥਾਪੇ ਹੋ ਨਾਮੇ ਕੇ ਸੁਆਮੀ ਸੀ ਬਹੋਰੀ ਲੰਕਾ ਪਪੀਖਣ ਆਪੇ ਹੋ ਸੋਰਠ ਘਰ ਤੀਜਾ ਅੰਨ ਮੜਿਆਓ ਮੰਦਰ ਬਾਜੇ ਬਿਨ ਸਾਵਣ ਕੰਨ ਹਰ ਗਾਜੇ ਬਾਦਲ ਬਿਨ ਬਰਖਾ ਹੋਈ ਜੋ ਤਦ ਵਿਚਾਰੇ ਕੋਈ ਮੌਕੋ ਮਿਲਿਓ ਰਾਮ ਸੁਨੇਹੀ ਜੈ ਮਿਲੀਏ ਦੇਹੇ ਸੋ ਦੇਹੀ ਰਹਾਓ ਮੇਲਾ ਪਾਰਸ ਕੰਚਨ ਹੋਇਆ ਮੁਖ ਮਨਸਾ ਰਤਨ ਪਰੋਇਆ ਨਿਜ ਭਾਉ ਪਹਾਉ ਪ੍ਰਮ ਭਾਗਾ ਗੁਰਪੂਸ਼ ਮਨ ਪਤਿਆਗਾ ਜਲ ਪੀਤਰ ਕੁੰਭ ਸਮਾਨਿਆ ਸਭ ਰਾਮ ਏਕ ਕਰ ਜਾਣਿਆ ਗੁਰੂ ਚੇਲੇ ਹੈ ਮਨ ਮਾਨਿਆ ਜਨ ਨਾਮੇ ਤਤ ਪਛਾਨਿਆ ਰਾਗ ਸੋਰਠ

ਮੈਂ ਉਹਦਾ ਦਉ ਚਲ ਕੇਵਲ ਜਲਮਾਹੀ ਮਾਧਵੇ ਕਿਆ ਕਹੀਆ ਪ੍ਰਮ ਆਸਾ ਜੈਸਾ ਮਾਨੀਆ ਹੋਏ ਨਾ ਤੈਸਾ ਰਹਾਉ ਨਰਪਤੇ ਕੇ ਸਿੰਘਾਸਨ ਸੋਇਆ ਸੁਪਨੇ ਪਿਆ ਭਿਖਾਰੀ ਅਸਤ ਰਾਜ ਬਿਸਰਤ ਦੁਖ ਪਾਇਆ ਸੁਗਤ ਪਈ ਹਮਾਰੀ ਰਾਜ ਭਿਆੰਗ ਪ੍ਰਸੰਗ ਜੈਸੇ ਹੈ ਅਬ ਕਸ ਮ੍ਰਮ ਜਨਾਇਆ ਅਨਕ ਕਟਕ ਜੈਸੇ ਭੂਲ ਪਰੇ ਅਬ ਕਹਤੇ ਕਹਿ ਨ ਆਇਆ ਸਰਬੇ ਏਕ ਅਨੇਕ ਸੁਆਮੀ ਸਭ ਕਟ ਭੋਗ ਵੈ ਸੋਈ ਕਹਿ ਰਵਿਦਾਸ ਹਾਥ ਪਨੇਰਾ ਸਹਿਜੇ ਹੋਏ ਸੋਈ ਜੋ ਹਮ ਬੰਧੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਵਾਧੇ ਆਪਣੇ ਛੂਟਣ ਕੋ ਜਤਨ ਕਰੋ ਹਮ ਛੂਟੇ ਤੁਮ ਅਰਾਧੇ ਮਾਧਵੇ ਜਾਣਤ ਹੋ ਜੈਸੀ ਤੈਸੀ ਅਬ ਕਹਾ ਕਰੋਗੇ ਐਸੀ ਰਹਾਓ ਮੀਨ ਪਕੜੋ ਪੰਖ ਵਰ ਕਾਟਿਓ ਰਾਂਦ ਕੀਓ ਬੋਬਾਨੀ ਖੰਡ ਖੰਡ ਕਰ ਭੋਜਨ ਕੀ ਨੋ ਤਉ ਨਾ ਬਿਸਰਿਓ ਪਾਨੀ ਆਪਣ ਬਾਪੇ ਨਾਹੀ ਕਿਸ

ਬਾਵਰ ਸੋਚ ਅਸੋਚ ਦਿਵ ਸਜਾਹੀ ਇੰਦਰੀ ਸਬਲ ਨਿਬਲ ਵਿਵੇਕ ਬੁੱਧ ਪਰਮਾਰਥ ਪ੍ਰਵੇਸ਼ ਨਹੀਂ ਕਹੀਅਤ ਅਚਰਿਅਤ ਅੰਧ ਕਸ ਸਮਝ ਨ ਪਰੇ ਪਰਮਾਇਆ।

ਕਿਹੋ ਤਨ ਹੋਏ ਗੋ ਪਸਮ ਕੀ ਢੇਰੀ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਾਜੀ ਹਾਰੀ ਮੇਰੀ ਜਾਤ ਕਮੀਨੀ ਪਾਂਤ ਕਮੀਨੀ ਓਸ਼ਾ ਜਨਮ ਹਮਾਰਾ ਤੁਮ ਸਰਨਾਗਤ ਰਾਜਾ ਰਾਮ ਚੰਦ ਕਹਿ ਰਵਦਾਸ ਚਮਾਰਾ ਚਮਰਟਾ ਗਾਂਠ ਨਾ ਜਨਹੀ ਲੋਕ ਗਢਾਵੇ ਪਨਹੀ ਰਹਾਉ ਆਰ ਨਹੀਂ ਜੈ ਤੋਪੋ ਨਹੀਂ ਰਾਮਬੀ ਠਾਓ ਰੋਪੋ ਰੋਕ ਕੰਠ ਗੰਠ ਕਰਬ ਗੁਚਾ ਹੋ ਬਣ ਗੰਠੇ ਜਾਇ ਪਹੁਚਾ ਰਵਦਾਸ ਜਪੇ ਰਾਮ ਨਾਮ ਮੁਜਮ ਸੋ ਨਾਹੀ ਕਾਮ ਰਾਗ ਸੋਰਠ ਬਾਣੀ ਨੈਣੋ ਨੀਰ ਬਹੇ ਤਨ ਖੀਨਾ ਪਏ ਕੇਸ ਦੁਧਵਾਨੀ ਰੁਦਾ ਕੰਠ ਸ਼ਬਦ ਨਹੀਂ ਉਚਰੇ ਅਬ ਕਿਆ

ਜਾਈ ਜੈਸੇ ਗੁੰਗੇ ਕੀ ਮਠਿਆਈ ਰਹਾਉ ਰਸਨਾ ਰਮਤ ਸੁਣਤ ਸੁਖ ਸਰਵਨਾ ਚੇਤਉ ਚੇਤੈ ਸੁਖ ਹੋਈ ਕੋ ਪੁਖਣ ਦੋਇ ਨੈਨ ਸੰਤੋਖੇ ਜੈ ਦੇਖਾ ਤਹਿ ਸੋਈ ਧਨਾ ਸ੍ਰੀ ਮਹੱਲਾ ਪਹਿਲਾ ਓਕਰ ਪਹਿਲਾ ਚੌਪ ਦੇ ਕੇ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੀਉ ਡਰਤ ਹੈ ਆਪਣਾ ਕੈ ਸੋ ਕਿਰਪਾ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾਂ

ਸਾਹਿਬ ਬਿੰਦ ਬਿੰਦਾ ਚੁੱਕ ਚੁੱਕ ਹੋਏ ਸਾਹਿਬ ਤੇਰੇ ਨਾਮ ਵਿਟੋਂ ਬਿੰਦ ਬਿੰਦਾ ਚੁੱਕ ਚੁੱਕ ਹੋਏ ਰਹਾਉ ਤਰਾਸਰੀ ਮਹੱਲਾ ਪਹਿਲਾ ਹਮ ਆਦਮੀ ਹਾਂ ਇੱਕ ਦਮੀ

ਨਾਨਕ ਕੇਸੋ ਸੁਣੀਐ ਕੇਸੋ ਕਹੀਐ ਪਾਲ ਰਹੇ ਹਮ ਰਹਿਣ ਨਾ ਪਾਇਆ ਜੀਵਤਿਆਂ ਮਾਰ ਰਹੀਏ ਧਰਾਸਰੀ ਮਹੱਲਾ ਪਹਿਲਾ ਕਰ ਦੂਜਾ ਕਿਉਂ ਕਾਰ ਸਤਿਗੁਰ ਪ੍ਰਸਾਦ ਕਿਉਂ ਸਿਮਰੀ ਸਿਵਰਿਆ ਨਹੀਂ ਜਾਏ ਤਪੇ ਹਿਆਉ ਜੀ ਅੜਾ ਬਿਲਲਾਏ ਸਿਰਜ ਸੁਵਾਰੇ ਸੱਚ ਸੋਏ ਤਿਸ ਵਿਸਰਿਆ ਚੰਗਾ ਕਿਉਂ ਹੋਏ ਇੱਕ ਮਤ ਹੁਕਮ ਨਾ ਪਾਇਆ ਜਾਏ ਕਿਉਂ ਕਰ ਸਾਚ ਮਿਲੋ ਮੇਰੀ ਮਾਏ ਰਹਾ ਵੱਖਰ ਨਾਮ ਦੇਖਣ ਕੋਈ ਜਾਏ ਨਾ ਕੋ ਚਾਖੇ ਨਾ ਕੋ ਖਾਏ ਲੋਕ ਪਤੀਨੇ ਨਾ ਪਤ ਹੋਏ ਤਾਂ ਪਤ ਰਹੇ ਰਾਖੇ ਜਾਂ ਸੋਏ ਜਾਂ ਦੇਖਾ ਤੇਰਿਆ ਸਮਾਏ ਤੁਲ ਬਣ ਦੂਜੀ ਨਾ ਹੀ ਜਾਏ ਜੇ ਕੋ ਕਰੇ ਕੀਤੇ ਕਿਆ ਹੋਏ ਜਿਸਨ ਬਖਸ਼ਾਏ ਸਾਚਾ ਸੋਏ ਹੁਣ ਉੱਠ ਚੱਲਣਾ ਮੋਹਤ ਕੇ ਤਾਲ ਕਿਆ ਮੋਹ ਦੇਸਾ ਗੁਣ ਨਹੀਂ ਨਾਲ ਜੈਸੀ ਨਦਰ ਕਰੇ ਤੈਸਾ ਹੋਏ ਵਿਨਦਰੀ ਨਾਨਕ ਨਹੀਂ ਕੋਏ ਤਨਾਸਰੀ ਮਹੱਲਾ ਪਹਿਲਾ ਨਦਰ ਕਰੇ ਤਾਂ ਸਿਮਰਿਆ ਜਾਏ ਆਤਮਾ ਦਰਵਾਏ ਰਹੇ ਲਿਵਲਾਏ ਆਤਮਾ ਪਰਾਤਮਾ ਇੱਕੋ ਕਰੇ ਅੰਤਰ ਕੀ ਦੁਬਦਾ ਅੰਤਰ ਮਰੇ ਗੁਰਪ੍ਰਸਾਦੀ ਪਾਇਆ ਜਾਏ ਹਰਸੋਂ ਚਿੱਤ ਲਾਗੈ ਫਿਰ ਕਾਲ ਨਾ ਖਾਏ ਰਹਾਓ ਸੱਚ ਸਿਮਰੈ ਹੋਵੇ ਪ੍ਰਗਾਸੋ ਤਾਂ ਤੇ ਵਿਖਿਆ ਮੈਂ ਰਹੇ ਉਦਾਸ ਸਤਿਗੁਰ ਕੀ ਐਸੀ ਵਡਿਆਈ ਪੁੱਤਰ ਕਲੱਤਰ ਵਿੱਚ ਗਤ ਪਾਈ ਐਸੀ ਸੇਵਕ ਸੇਵਾ ਕਰੇ ਜਿਸ ਕਾ ਜੀਉ ਤਿਸ ਅੱਗੇ ਧਰੇ ਸਹਿਬ ਭਾਵੈ ਸੋ ਪ੍ਰਵਾਨ ਸੋ ਸੇਵਕ ਦਰਗੇ ਪਾਵੇ ਮਾਣ ਸਤਿਗੁਰ ਕੀ ਮੂਰਤ ਹਿਰਦੇ ਵਸਾਏ ਜੋ ਈਸਾਏ ਸੋਈ ਫਲ ਪਾਏ ਸਾਚਾ ਸਾਹਿਬ ਕਿਰਪਾ ਕਰੇ ਸੋ ਸੇਵਕ ਜਮ ਤੇ ਕੈਸਾ ਡਰੇ ਪੰਨਤ ਨਾਨਕ ਕਰੇ ਵਿਚਾਰ ਸਾਚੀ ਬਾਣੀ ਸੋ ਧਰੇ ਪਿਆਰ ਤਾਕੋ ਪਾਵੇ ਮੁਖ ਦੁਆਰ ਜਪ ਤਾਪੋ ਸਭ ਇਹੋ ਸ਼ਬਦ ਹੈ ਸਾਰ ਉਤਨਾ ਸ੍ਰੀ ਮਹੱਲਾ ਪਹਿਲਾ ਜੀਓ ਤਪਤ ਹੈ ਬਾਰੋ ਬਾਰ ਤਾਪੋ ਤਪ ਖਪੇ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਣ ਚੱਕਣ ਹੋਏ ਬਿਨ ਬੋਲੇ ਜਾਣੇ ਸਭ ਸੋਏ ਰਹਾਓ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੇ ਵਹਾ ਦਿੱਤੀ ਬੋਲੇ ਤਾਤ ਜਿਨ ਮਨ ਰੱਖੇ ਅਗਨੀ ਪਾਏ ਵਾਜੇ ਪਵਨ ਆਖੇ ਸਭ ਜਾਏ ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਕ ਦਾਗਾ ਦਾਗ ਦਾਗ ਦੋਸ਼ ਮੋਹੇ ਚੱਲਿਆ ਲਾਏ ਦਰਗੇ ਬੈਸਣ ਨਾਹੀ ਜਾਏ ਕਰਮ ਮਿਲੇ ਆਖਣ ਤੇਰਾ ਨਾਉ ਜਿਤ ਲਗ ਤਰਨਾ ਹੋਰ ਨਹੀਂ ਥਾਉ ਜੇ ਕੋ ਡੂਬੈ ਫਿਰ ਹੋਵੇ ਸਾਰ ਨਾਨਕ ਸਾਚਾ ਸਰਬ ਦਾ ਤਾਰ ਉਤਨਾ ਸ੍ਰੀ ਮਹੱਲਾ ਪਹਿਲਾ ਚੋਰ ਸਲਾਹੇ ਚੀਤ ਨਾ ਭੀਜੈ ਜੇ ਬਦੀ ਕਰੇ ਤਾਂ ਤਸੂ ਨਾ ਸੀਜੈ ਚੋਰ ਕੀ ਹਾਮਾ ਭਰੇ ਨਾ ਕੋਏ ਚੋਰ ਕੀਆ ਚੰਗਾ ਕਿਉਂ ਹੋਏ ਸੁਣ ਮਨ ਅੰਦਰ ਕੁੱਤੇ ਕੂੜਿਆਰ ਬਿਨ ਬੋਲੇ ਬੂਝੀਐ ਸਚਿਆਰ ਰਹਾਉ ਚੋਰ ਸਵਾਲਿਓ ਚੋਰ ਸਿਆਣਾ ਖੋਟੇ ਕਾ ਮੁੱਲ ਏਕ ਦੋ ਗਾਣਾ ਜੇ ਸਾਥ ਰੱਖੀਏ ਦੀਜੇ ਰਲਾਏ ਜਾਂ ਪਰਖੀਏ ਖੋਟਾ ਹੋਏ ਜਾਏ ਜੈਸਾ ਕਰੇ ਸੋ ਤੈਸਾ ਪਾਵੇ ਆਬੀ ਜਾਪੇ ਹੀ ਖਾਵੇ ਜੇ ਵੱਡਿਆਂ ਆਪੇ ਖਾਏ ਜਿਹੀ ਸੁਰਤ ਤੇਹੇ ਰਾਹੇ ਜਾਏ ਜੇ ਸੋ ਕੂੜੀਆਂ ਕੂੜ ਕਬਾੜ ਭਾਵੈ ਸਵਿਆ ਕੋ ਸੰਸਾਰ ਤੁਦ ਪਾਵੈ ਅਧੀ ਪਰਵਾਨ ਨਾਨਕ ਜਾਣੈ ਜਾਣ ਸੋ ਜਾਣ ਧਨਾਸਰੀ

ਰੂਪਾ ਹੋਏ ਖਰਾ ਖਰਾ ਕੇ ਸੋ ਕੋਈ ਰਹਾ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੈ ਜੀਆਂ ਕਾਏ ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਉਜਾੜੇ ਕਾ ਬੰਦ ਸੋ ਜੋਗੀ ਜੋ ਜੁਗਤ ਪਛਾਣੇ ਗੁਰਪ੍ਰਸਾਦੀ ਇੱਕੋ ਜਾਣੇ ਕਾਜੀ ਸੋ ਜੋ ਉਲਟੀ ਕਰਾਏ ਗੁਰਪ੍ਰਸਾਦੀ ਜੀਵਤ ਮਰਾਏ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੇ ਆਵਤਰੇ ਸਗਲੇ ਕੁਲ ਤਾਰੇ ਦਾਨ ਸੰਬੰਧ ਸੋਈ ਦਿਲ ਤੋਵਾਏ ਮੁਸਲਮਾਨ ਸੋਈ ਮਲ ਖੋਵੈ ਪੜਿਆ ਬੂਜੈ ਸੋ ਪਰਵਾਨ ਜਿਸ ਸਿਰ ਦਰਗੇ ਕਾ ਨਿਸ਼ਾਨ ਤਰਾਸੀ ਮਹੱਲਾ ਪਹਿਲਾ

ਨਾਮ ਸਾਰ ਕੀ ਤਾ ਮਿਟੇ ਨਾਗ ਪਕੜੇ ਠਗਣ ਕੋ ਸੰਸਾਰ ਹਾਉ ਆਂਟ ਸੇਤੀ ਨਾਗ ਪਕੜੇ ਸੂਝਤੇ ਤੈਨ ਲੋਅ ਮਗਰ ਪਾਸੈ ਕਸ ਨਾ ਸੂਝੇ ਹੋ ਪਦਮ ਅਲੋਅ ਖੱਤਰੀ ਤਾ ਤਰਮ ਛੋੜਿਆ ਮਲੇਸ

ਗੁਰ ਕਿਰਪਾ ਤੇ ਹਰ ਮਨ ਵਸਾਈ ਸੇ ਧਨਵੰਤ ਹਰ ਨਾਮ ਲੈ ਬੁਲਾਏ ਗੁਰਪੂਰੇ ਹਰ ਧਨ ਪ੍ਰਗਾਸੇ ਹਰ ਕਿਰਪਾ ਤੇ ਵਸੈ ਮਨ ਆਏ ਰਹਾਉ ਅਵਗਣ ਕਾਟ ਗੁਣ ਹਿਰਦੈ ਸਮਾਏ ਪੂਰੇ ਗੁਰ ਕੈ ਸਹਿਜ ਸੋ ਪਹਾਏ ਪੂਰੇ ਗੁਰ ਕੀ ਸਾਚੀ ਬਾਣੀ ਸੁਖ ਮਨ ਅੰਤਰ ਸਹਿਜ ਸਮਾਣੀ ਏਕ ਅਚਰਜ ਜਨ ਦੇਖੋ ਪਾਏ ਦੁਦਾ ਮਾਰ ਹਰ ਮਨ ਵਸਾਈ ਨਾਮ ਅਮੋਲਕ ਨਾਮ ਪਾਇਆ ਜਾਏ ਗੁਰਪ੍ਰਸਾਦ ਵਸੇ ਮਨ ਆਏ ਸਭ ਮੈਂ ਵਸੈ ਪ੍ਰਵੇ ਕੋ ਸੋਏ ਗੁਰਮਤੀ ਘਟ ਪ੍ਰਗਟ ਹੋਏ ਸਹਿਜ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੈ ਮਨ ਮਾਨਿਆ ਉਤਰਾ ਸ੍ਰੀ ਮਹਲਾ ਤੀਜਾ ਹਰ ਨਾਮ ਧਨ ਨਿਰਮਲ ਅਤਿ ਅਪਾਰਾ ਗੁਰ ਕੇ ਸ਼ਬਦ ਭਰੇ ਭੰਡਾਰਾ ਨਾਮ ਧਨ ਬਿਨ ਹੋਰ ਸਭ ਬਿਖ ਜਾਣ ਮਾਇਆ ਮੋਹ ਜਲ ਅਭਿਮਾਨ ਗੁਰਮੁਖ ਹਰ ਰਸ ਝਾਕੇ ਕੋਏ ਤੇ ਸਦਾ ਆਨੰਦ ਹੋਵੇ ਦਿਨ ਰਾਤੀ ਪੂਰੇ ਭਾਗ ਪ੍ਰਾਪਤ ਹੋਏ ਰਹਾਉ ਸ਼ਬਦ ਦੀਪਕ ਵਰਤੈ ਤੇ ਹੋਲੋਏ ਜੋ ਚਾਖੈ ਸੋ ਨਿਰਮਲ ਹੋਏ ਨਿਰਮਲ ਨਾਮ ਹੋਮੈ ਮਲ ਤੋਏ ਸਾਚੀ ਭਗਤ ਸਦਾ ਸੁਖ ਹੋਏ ਜਿਨ ਹਰ ਰਸ ਚਾਖਿਆ ਸੋ ਹਰ ਜਨ ਲੋਗ ਤਿਸ ਸਦਾ ਹਰਕ ਨਾਹੀ ਕਦੇ ਸੋਗ ਆਪ ਮੁਗਤ ਅਵਰਾ ਮੁਗਤ ਕਰਾਵੇ ਹਰ ਨਾਮ ਜਪੈ ਹਰ ਤੇ ਸੁਖ ਪਾਵੈ ਬਿਨ ਸਤਿਗੁਰ ਸਭ ਮੋਈ ਬਿਲ ਲਾਏ ਅਨ ਦਿਨ ਦੰਜ ਹੈ ਸ਼ਾਂਤ ਨ ਪਾਏ ਸਤਿਗੁਰ ਮਿਲੇ ਸਭ ਤ੍ਰਿਸ਼ਨ ਬੁਝਾਏ ਨਾਨਕ ਨਾਮ ਸ਼ਾਂਤ ਸੁਖ ਪਾਏ ਤਨਾ ਸ੍ਰੀ ਮਹਲਾ ਤੀਜਾ ਸਦਾ ਤਨ ਅੰਤਰ ਨਾਮ ਸੰਭਾਲੇ ਜੀ ਜੰਤ ਜਿਨਹੈ ਪ੍ਰਤ ਪਾਲੈ ਮੁਕਤ ਪਦਾਰਥ ਤਨ ਕੋ ਪਾਏ ਹਰ ਕੇ ਨਾਮ ਰਤੇ ਲਿਵ ਲਾਏ

ਪ੍ਰਭ ਸੋਏ ਹਉਮੈ ਵਿੱਚ ਪ੍ਰਭ ਕੋਈ ਨਾ ਪਾਏ ਬੋਲੋ ਭੁੱਲਾ ਜਨ ਮੋਗਵਾਏ ਗੁਰ ਤੇ ਸ਼ਾਂਤ ਸਹਿਜ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਣੀ ਸ਼ਬਦ ਮਿਲੈ ਪ੍ਰੀਤਮ ਸਦਾ ਧਿਆਏ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ।

ਦੂਜੇ ਪਾਏ ਪਰਜ ਵਗੋਈ, ਮਨ ਮੁਗ ਚੋਟਾ ਖਾਏ ਆਪਣੀ ਭਾਤ ਖੋਈ, ਗੁਰ ਸੇਵਾ ਤਿੰਨ ਨਿਰਮਲ ਹੋਏ, ਅੰਤਰ ਨਾ ਵਸੇ ਪਦ ਉਤਮ ਹੋਏ ਰਹਾਉ, ਗੁਰਮੁਖ ਉਬਰੈ ਹਰ ਸਰਨਾਈ, ਰਾਮ ਨਾਮ ਰਤੇ ਭਗਤ ਦਿਰੜਾਈ, ਭਗਤ ਕਰੇ ਜਾਨ ਵਡਿਆਈ, ਪਾਏ ਸਾਚ ਰਤੇ ਸੁਖ ਸਹਿਜ ਸਮਾਏ, ਸਾਚੇ ਕਾ ਗਾਹਕ ਬਿਰਲਾ ਕੋ ਜਹਾੜ, ਗੁਰ ਕੇ ਸਬਦ ਆਪ ਪਛਾਣ, ਸਾਚੀ ਰਾਸ ਸਾਚਾ ਵਪਾਰ, ਸੋ ਧਨ ਪੁਰਖ ਜਿਸ ਨਾਮ ਪਿਆਰੋ, ਤਿੰਨ ਪ੍ਰਭ ਸਾਚੇ ਕ ਸਚ ਲਾਏ, ਉਤਮ ਬਾਣੀ ਸਬਦ ਸੁਣਾਏ, ਪ੍ਰਭ ਸਾਚੇ ਕੀ ਸਾਚੀ ਕਾਰ, ਨਾਨਕ ਨਾਮ ਸਵਾਰ ਨਹਾਰ, ਉਤਰਾ ਸ੍ਰੀ ਮਹੱਲਾ ਤੀਜਾ, ਜੋ ਹਰ ਸੇਵਾ ਤਿੰਨ ਬਲ ਜਾਓ, ਤਿੰਨ ਹਿਰਦੇ ਸਾਚ ਸੱਚਾ ਮੁਖ ਨਾਓ, ਸਾਚੋ ਸਾਚ ਸਮਲੋ ਦੁਖ ਜਾਏ, ਸਚ ਸਬਦ ਵਸੇ ਮਨ ਆਏ, ਗੁਰਬਾਣੀ ਸੁਣ ਮੈਲ ਗਵਾਏ, ਸਹਿਜ ਹਰ ਨਾਮ ਮਨ ਵਸਾਏ, ਰਹਾਉ ਕੂੜ ਕੁਸਤ ਤਿਸਨਿਆ ਗਿਣ ਬੁਝਾਏ, ਅੰਤਰ ਸ਼ਾਂਤ ਸਹਿਜ ਸੁਖ ਪਾਏ, ਗੁਰ ਕੈ ਭਾਣੈ ਚੱਲੇ ਤਾਇਆ ਬੁਝਾਏ, ਸਾਚ ਮਹਿਲ ਪਾਏ ਹਰ ਗੁਣ ਗਾਏ, ਨਾ ਸ਼ਬਦ ਬੂਝੇ ਨਾ ਜਾਣੇ ਬਾਣੀ, ਮਨ ਮੁਖ ਆਂਦਾ ਦੁਖ ਵਿਹਾਣੀ, ਸਤਗੁਰ ਪੇਟੈ ਤਾਂ ਸੁਖ ਪਾਏ, ਹਉਮੈ ਵਿੱਚੋਂ ਠਾਕਰ ਹਾਏ,

ਸ੍ਰੀ ਮਹੱਲਾ ਤੀਜਾ। ਮਨ ਮਰੇ ਤਾਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰ ਪਾਏ। ਇਹੋ ਮਨ ਮਰੈ ਦਾਰੂ ਜਾਣੇ ਕੋਏ, ਮਨ ਸ਼ਬਦ ਮਰੈ ਬੂਝੇ ਜਨ ਸੋਏ। ਜਿਸ ਨੂੰ ਬਖਸ਼ੇ ਹਰ ਦੇ ਵਡਿਆਈ, ਗੁਰਪ੍ਰਸਾਦ ਵਸੇ ਮਨਿਆਈ। ਰਹਾਉ ਗੁਰਮੁਖ ਕਰਨੀ ਕਾਰ ਕਮਾਵੈ, ਤਾਂ ਇਸ ਮਨ ਕੀ ਸੋਝੀ ਪਾਵੈ। ਮਨ ਮੈਂ ਮਤ ਮੈਂ ਗਲ ਮਿਖ ਦਾਰਾ, ਬੁਰੇ ਅੰਕ ਸੇ ਮਾਰ ਜੇ ਵਾਲਣ ਹਾਰਾ। ਮਨ ਅਸਾਦ ਸਾਧੇ ਜਨ ਕੋਈ, ਅਚਰ ਚਰੇ ਤਾਂ ਨਿਰਮਲ ਹੋਈ। ਗੁਰਮੁਖ ਇਹੋ ਮਨ ਲਿਆ ਸਵਾਰ, ਹੋਮੇ ਵਿੱਚੋਂ ਤੁਝੇ ਵਿਕਾਰ। ਜੋ ਤੂੰ ਰੱਖੀਆਂ ਨੂੰ ਮੇਲ ਮਿਲਾਏ, ਕਦੇ ਨਾ ਵਿਛੜੇ ਸ਼ਬਦ ਸਮਾਏ। ਆਪਣੀ ਕਲਾ ਆਪੇ ਪ੍ਰਜਾਣੇ, ਨਾਨਕ ਗੁਰਮੁਖ ਨਾਮ ਪਛਾਣੇ। ਤ੍ਰਾਸਰੀ ਮਹੱਲਾ ਤੀਜਾ। ਕਾਚਾ ਧਨ ਸੰਚੇ ਮੂਰਖ ਗਵਾਰ, ਮਨ ਮੁਖ ਪੂਲੇ ਅੰਧ ਗਵਾਰ। ਵੇਖਿਆ ਕਹਿ ਤਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਪੁਨਿਆਵੇ ਜਾਇ ਰਹਾਉ। ਮਨ ਮੁਖ ਭੁੱਲੇ ਸਮਰੇ ਗਵਾਰ, ਪਵਜ ਡੂਬੇ ਨਾ ਉਰਵਾ ਨਾ ਪਾਰ। ਸਤਿਗੁਰ ਪੇਟੈ ਪੂਰੇ ਭਾਗ, ਸਾਚ ਰਤੇ ਅਹਿਨੇ ਸੁਬੈਰਾਗ। ਚਹੁ ਯੁਗ ਮੈਂ ਅੰਮ੍ਰਿਤ ਸਾਚੀ ਬਾਣੀ ਪੂਰੇ ਭਾਗ। ਹਰ ਨਾਮ ਸਮਾਣੀ ਸਿੱਧ ਸਾਧਕ, ਤਰਸੈ ਸਭ ਲੋਏ ਪੂਰੇ ਭਾਗ। ਪ੍ਰਾਪਤ ਹੋਏ ਸਭ ਕੇ ਸਾਚਾ, ਸਾਚਾ ਹੈ ਸੋਏ ਉਤਮ ਬ੍ਰਹਮ ਪਛਾਣੇ ਕੋਏ। ਸੱਚ ਸਾਚਾ ਸੱਚ ਆਪ ਦ੍ਰਿੜ ਰਾਏ, ਨਾਨਕ ਆਪੇ ਵੇਖੇ ਆਪੇ ਸੱਚ ਲਾਏ। ਤ੍ਰਾਸਰੀ ਮਹੱਲਾ ਤੀਜਾ। ਨਾਵੇਂ ਕੀ ਕੀਮਤ ਮਿਤ ਕਹੀ ਨਾ ਜਾਏ, ਸੇ ਜਨ ਧਨ ਜਨ ਇੱਕ ਨਾਮ ਲਿਵ ਲਾਏ। ਗੁਰਮਤਿ ਸਾਚੀ ਸੱਚ

ਪ੍ਰਸਾਦੀ ਹੋਮੇ ਜਾਇ ਆਪੇ ਬਖਸ਼ ਲੈ ਮਿਲਾਏ ਵੇਖਿਆ ਖਾ ਧਨ ਬਹੁਤ ਅਭਿਮਾਨ ਅਹੰਕਾਰ ਡੂਬੇ ਨਾ ਪਾਵੇ ਮਾਣ ਆਪ ਛੋੜ ਸਦਾ ਸੁਖ ਹੋਈ ਗੁਰਮਤ ਸਲਾਹੀ ਸੱਚ ਸੋਈ ਆਪੇ ਸਾਜੇ ਕਰਤਾ ਸੋਏ ਤਿਸ ਬੰਧੂ ਜੈ ਨਾ ਕੋਏ ਜਿਸ ਸੱਚ ਲਾਏ ਸੋਈ ਲਾਗੇ ਨਾਨਕ ਨਾਮ ਸਦਾ ਸੁਖ ਆਗੇ।

ਪ੍ਰਭ ਸਭਨ ਕਾਏ ਕੋ ਅਵਰ ਨਾ ਕੋਈ ਨਹਾਉ ਉਤੇ ਫੇਰ ਪਾਏ ਕਿਰਪਨ ਕੋ ਅਬ ਕੇਸਵ ਕਿਰਪਾ ਕੀ ਜੇ ਹੋ ਦਿਆਲੋ ਦਰਸ਼ਨ ਦੇਹੋ ਆਪਣਾ ਅਸੀਂ ਬਖਸ਼ ਕਰੀ ਜੇ ਅਨੰਤ ਨਾਨਕ ਪਰਮ ਪਟ ਖੁਲਾਏ ਗੁਰਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਪਿਤਰ ਸਤਿਗੁਰ ਸਿਉ ਮਨ ਮਾਨਿਆ ਧਨਾ ਸ੍ਰੀ ਮਹਲਾ ਚੌਥਾ ਕਰ ਪਹਿਲਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਹਰ ਸੇਵਾ ਸੰਤ ਭਗਤ ਤਿਨਕੇ ਸਭ ਪਾਪ ਨਿਵਾਰੀ ਹਾਂ ਉਪਰ ਕਿਰਪਾ ਕਰ ਸਵਾਮੀ ਰੱਖ ਸੰਗਤ ਤੁਮ ਜੋ ਪਿਆਰੀ ਹਰ ਗੁਣ ਕਹਿ ਨਾ ਸਕੋ ਬਨਵਾਰੀ ਹਮ ਪਾਪੀ ਪਾਥਰ ਨੀਰ ਡੁਬਤ ਕਰ ਕਿਰਪਾ ਆਖਣ ਹਮ ਤਾਰੀ ਰਹਾਉ ਜਨਮ ਜਨਮ ਕੇ ਲਾਗੇ ਬਿਖ ਮੋਰਚਾ ਲਾਗ ਸੰਗਤ ਸਾਧ ਸਵਾਰੀ ਜੋ ਕੰਚਨ ਬੈ ਸੰਤਰਤਾਯੋ ਮਾਲੋ ਕਾਟੀ ਕਟਤ ਉਤਾਰੀ ਹਰ ਹਰ ਜਪਣ ਜਪੋ ਦਿਨ ਰਾਤੀ ਜਪੋ ਹਰ ਹਰ ਹਰ ਉਰਤਾਰੀ ਹਰ ਹਰ ਹਰ ਔਖਦ ਜਗ ਪੂਰਾ ਜਪੋ ਹਰ ਹਰ ਮੈਂ ਮਾਰੀ ਹਰ ਅਗਮ ਅਗਾਧ ਬੋਧ ਅਪਰੰਪਰ ਉਪਰ ਕੇ ਪਾਰੀ ਜਨ ਕੋ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪੈ ਜੈ ਸਵਾਰੀ ਤਨਾ ਸ੍ਰੀ ਮਹਲਾ ਚੌਥਾ ਹਰ ਕੇ ਸੰਤ ਜਨਾ ਹਰ ਜਪਿਓ ਤਿਨਕਾ ਦੁਖ ਪਰਮ ਪਉ ਭਾਗੀ ਆਪਣੀ ਸੇਵਾ ਆਪ ਕਰਾਈ ਗੁਰਮਤ ਅੰਤਰ ਜਾਗੀ ਹਰ ਕੇ ਨਾਮ ਰਤਾ ਬੈਰਾਗੀ ਹਰ ਹਰ ਕਥਾ ਸੁਣੀ ਮਨ ਭਾਈ ਗੁਰਮਤ ਹਰ ਲਿਵ ਲਾਗੀ

0: ਹਰ ਪ੍ਰਭ ਸਵਾਮੀ ਕਿਰਪਾ ਧਾਰੋ
1: ਹਮ
0: ਹਰ ਹਰ ਸੇਵਾ ਲਾਗੀ ਨਾਨਕ ਦਾਸਨ ਦਾਸ ਕਰੋ ਪ੍ਰਭ ਹਮ ਹਰ ਕਥਾ ਕਥਾ ਗੀਤ ਰਾਸੀ ਮਹੱਲਾ ਚੌਥਾ ਹਰ ਕਾ ਸੰਤ ਸਤ ਗੁਰ ਸਤ ਪੁਰਖਾ ਜੋ ਬੋਲੇ ਹਰ ਹਰ ਬਾਣੀ ਜੋ ਕਹੇ ਸੁਣੇ ਸੁਮੁਖਤਾ ਹਮ ਤਿਸ ਕਹਿ ਸਾਧ ਕੁਰਬਾਨੀ ਹਰ ਕੇ ਸੰਤ ਸੁਣੋ ਜਸ ਕਾਨੀ ਹਰ

ਤ੍ਰਿਪਤਾਨੀ ਹਰਿ ਹਰਿ ਅੰਮ੍ਰਿਤ ਪੀ ਤ੍ਰਿਪਤਾਸੈ ਸਵਲਾਤੀ ਭੂਖ ਭੁਖਾਨੀ ਜਿਨਕੇ ਵੱਡੇ ਭਾਗ ਵੱਡ ਉੱਚੇ ਤਿੰਨ ਹਰ ਜਪਿਓ ਜਪਾਨੀ ਤਿੰਨ ਹਰ ਸੰਗਤ ਮੇਲ ਪ੍ਰਭ ਸੁਆਮੀ ਤਿੰਨ ਨਾਨਕ ਦਾਸ ਦਸਾਨੀ ਤ੍ਰਾਸਰੀ ਮਹੱਲਾ ਚੌਥਾ ਹਮ ਅੰਧ ਲੈ ਅੰਧ ਬਿਖੈ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖਦਾਤ ਹਮ ਲਾਵੇ ਆਪਣੋ ਪਾਲੀ ਗੁਰਸਿਖ ਮੀਤ ਚੱਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ ਰਹਾਉ ਹਰ ਕੇ ਸੰਤ ਸੁਣੋ ਜਨ ਭਾਈ ਗੁਰੂ ਸੇਵ ਹੋ ਬੇਗ ਬੇਗਾਲੀ ਸਤਿਗੁਰ ਸੇਵ ਖਰਚ ਹਰ ਬਾਧੋ ਮਤ ਜਾਣੋ ਆਜ ਕੇ ਕਾਲੀ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚਲੇ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇ ਲਾਲੀ ਹਰ ਹਰ ਜਪਣ ਜਪ ਲੋ ਚਲੋ ਚਾਨੀ

ਹਰ ਹਰ ਬੂੰਦ ਪਏ ਹਰ ਸੁਆਮੀ ਹਮ ਚਾਤਰਕ ਬਿਲਲ ਬਿਲਲਾਤੀ ਹਰ ਹਰ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵੋ ਹਰ ਨਿਮ ਖਾਤੀ ਹਰ ਬਿਨ ਰਹਿ ਨਾ ਸਕੋ ਇਕ ਰਾਤੀ ਜੋ ਬਿਨ ਅਮਲੈ ਅਮਲੀ ਮਰ ਜਾਈ ਹੈ ਤਿਉ ਹਰ ਬਿਨ ਹਮ ਮਰ ਜਾਤੀ ਰਹਾਓ ਤੁਮ ਹਰ ਸਰਵਰ ਅਤ ਅਗਾਹ ਹਮ ਲਹਿ ਨਾ ਸਕੇ ਅੰਤ ਮਾਤੀ ਤੂੰ ਪਰੈ ਪਰੇ ਅਪਰੰਪਰ ਸੁਆਮੀ ਮਿਤ ਜਨ ਆਪਣ ਗਾਤੀ ਹਰ ਕੇ ਸੰਤ ਜਨਾ ਹਰ ਜਪਿਓ ਗੁਰੰਗ ਚਲੂ ਲੈ ਰਾਤੀ ਹਰ ਹਰ ਭਗਤ ਬਣੀ ਅਤ ਸੋਭਾ ਹਰ ਜਪਿਓ ਊਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੈ ਭਾਤੀ ਨਾਨਕ ਜਨ ਤੁਮਰੀ ਸਰਨਾਈ ਹਰਾ ਕੋ ਲਾਜ ਪਗਾਤੀ ਤ੍ਰਾਸੀ ਮਹੱਲਾ ਚੌਥਾ ਕਲਜੋ ਕਾ ਧਰਮ ਕਹੋ ਤੁਮ ਪਾਈ ਕਿਵ ਛੂਟੈ ਹਮ ਛੁਟਕਾ ਕੀ ਹਰ ਹਰ ਜਪ ਬੇੜੀ ਹਰ ਤੁਲਹਾ ਹਰ

ਹਰ ਕੇ ਸੇਵਕ ਸੇ ਹਰ ਪਿਆਰੇ ਜਿਨ ਜਪਿਓ ਹਰ ਬਚਨਾ ਕੀ ਲੇਖਾ ਚਿਤਰਾ ਗੁਪਤ ਜੋ ਲਿਖਿਆ ਸਭ ਛੋਟੀ ਜਮਕੀ ਬਾਕੀ ਹਰ ਕੇ ਸੰਤ ਜਪਿਓ ਮਨ ਹਰ ਹਰ ਅਲੱਗ ਸੰਗਤ ਸਾਧ ਜਨਾ ਕੀ ਦਿਨੀ ਰਸੂਲ ਤ੍ਰਿਸ਼ਨਾ ਅਗਨ ਬੰਜਾਨੀ ਸਰਪ ਚਰਿਓ ਚੰਦ ਚਿੰਦਾ ਕੀ ਤੁਮ ਵੱਡ ਪੁਰਖ ਵੱਡ ਅਗਮ ਤ ਅਗੋਚਰਾ ਤੁਮ ਆਪੇ ਆਪ ਪਾਕੀ ਜਨਾਨ ਕਉ ਪ੍ਰਭ ਕਿਰਪਾ ਕੀਜੇ ਕਰ ਦਾਸਨ ਦਾਸ ਦਸਾ ਕੀਰਤਨਾ ਸ੍ਰੀ ਮਹੱਲਾ ਚੌਥਾ ਕਰ ਪੰਜਵਾਂ ਦੋਪ ਦੇ ਕੇ ਸਤਿਗੁਰ ਪ੍ਰਸਾਦ ਪੁਰਤ ਹਰ ਵਿਚਾਰ ਮਰਾਰ ਰਮੋ ਰਾਮ ਮਨਮੋਹਨ ਨਾਮ ਜਪੀਨੇ ਅਦਸਤਿਆ ਗੋਚਰ ਅਪਰੰਪਰ ਸੁਆਮੀ ਗੁਰਪੂਰੇ ਪ੍ਰਗਟ ਕਰ ਦੀਨੇ ਰਾਮ ਪਾਰਸ ਚੰਦਨ ਹਮ ਕਾਸਟ ਲੋਸਟ ਹਰ ਸੰਗ ਹਰੀ ਸਤ ਸੰਗ

ਇਉਂ ਹਰ ਪ੍ਰਮੇਰਾ ਪੀਂਦੇ ਤਨਾ ਸ੍ਰੀ ਮਹੱਲਾ ਚੌਥਾ ਗੁਣ ਕਹੋ ਹਰ ਲਹੋ ਕਰ ਸੇਵਾ ਸਤਿਗੁਰ ਏਵ ਹਰ ਹਰ ਨਾਮ ਧਿਆਈ ਹਰ ਦਰਗੇ ਭਾਵੈ ਪਰ ਜਨਮ ਨਾ ਆਵੈ ਹਰ ਹਰ ਹਰ ਜੋਤ ਸਮਾਈ ਜਪ ਮਨ ਨਾਮ ਹਰੀ ਹੋਹੈ ਸਰਬ ਸੁਖੀ ਹਰ ਜਸ ਊਚੈ ਸਭਨਾ ਤੇ ਉਪਰ ਹਰ ਹਰ ਹਰ ਸੇਵ ਸਡਾਈ ਰਹਾਉ ਹਰ ਕਿਰਪਾ ਨਿਦਕੀਨੀ ਗੁਰ ਭਗਤ ਹਰ ਦੀਨੀ ਤਬ ਹਰ ਸਿਉ ਪ੍ਰੀਤ ਬਣਿਆਈ ਔਚਿੰਤ ਵਸਾਰੀ ਹਰ ਨਾਮ ਪੁਰਤ ਹਾਰੀ ਨਾਨਕ ਹਰ ਪੈ ਹੈ ਸੁਖਾਈ ਤਨਾ ਸ੍ਰੀ ਮਹੱਲਾ ਚੌਥਾ ਹਰ ਪਾੜ ਹਰ ਲਿਖ ਹਰ ਜਪ ਹਰ ਗਾਉ ਹਰ ਭਵ ਜਲ ਪਾਰ ਉਤਾਰੀ ਮਨ ਬਚਨ ਦੇ ਧਿਆਏ ਹਰ ਹੋਏ ਸੰਤੁਸ਼ਟ ਏਵ ਭਾਣ ਹਰ ਨਾਮ ਮਰਾਈ ਮਨ ਜਪੀਏ ਹਰ ਜਗਦੀਸ਼ ਮਿਲ ਸੰਗਤ ਸਾਧੂ ਮੀਤ ਸਦਾ ਆਨੰਦ ਹੋਵੇ ਦਿਨ ਰਾਤੀ ਹਰ ਕੀਰਤ ਕਰ ਬਨਵਾਰੀ ਰਹਾਉ ਹਰ ਹਰ ਕਰੀ ਦ੍ਰਿਸ਼ਟ ਤਬ ਭਇਓ ਮਨ ਉਦਮ ਹਰ ਹਰ ਨਾਮ।

ਮੁਖੀ ਉਜਲ ਹੋਈ ਹੈ। ਨਿਤਿਆਈ ਹਰ ਪੁਰਖ ਨਿਰੰਜਨਾ ਰਹਾਉ, ਜੈ ਹਰ ਸਿਮਨ ਪਿਆਤ ਹੈ ਉਪਾਨ ਗਤ ਕੀਨੀ ਵਡਭਾਗੀ ਹਰ ਜਪਣਾ। ਜਨ ਨਾਨਕ ਕਾ ਗੁਰੇ ਮਤ ਦੀਨੀ, ਜਪ ਹਰ ਜਲ ਤਰਨਾ ਤਨਾ। ਸ੍ਰੀ ਮਹੱਲਾ ਚੌਥਾ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ, ਹਮਰੀ ਬੇਦਨ ਤੂੰ ਜਾਣਤਾ ਸਾਹਾ, ਅਵਰ ਕਿਆ ਜਾਣੇ ਕੋਈ ਰਹਾਉ। ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ, ਤੇਰਾ ਕੀਆ ਸੱਚ ਸਭ ਹੋਏ, ਝੂਠਾ ਕਿਸ ਕੋ ਆਖੀਏ ਸਾਹਾ। ਦੂਜਾ ਨਾਹੀ ਕੋਏ ਸਭਣਾ ਵੇ ਤੂੰ ਵਰਦਾ ਸਾਹਾ, ਸਭ ਤੁਝੇ ਤਿਆਵੇ ਦਿਨ ਰਾਤ, ਸਭ ਤੁਝ ਹੀ ਥਾਉ ਮੰਗਦੇ ਮੇਰੇ ਸਾਹਾ, ਤੂੰ ਸਭਣਾ ਕਰੇ ਕਦਾਤ।

ਦੁਖ ਭੰਜਣ ਸਵਾਮੀ ਭਗਤ ਵਸਰ ਨਿਰੰਕਾਰੀ ਕੋਟ ਪਰਾਧ ਮਿਟੇ ਖਿਨ ਪੀਤਰ ਜਾਂ ਗੁਰਮੁਖ ਨਾਮ ਸੁਮਾਰੇ ਮਿਨ ਮੈਂ ਲਾਗਾ ਹੈ ਰਾਮ ਪਿਆਰੇ ਦੀਨ ਦਿਆਲ ਕਰੀ ਪ੍ਰਭ ਕੀ ਕਿਰਪਾ ਵਸ ਕੀਨੇ ਪੰਚ ਦੂਤਾਰੇ ਰਹਾਉ ਤਰਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋਹੇ।

ਰੂਪ ਨ ਲਖੀਏ ਤੇਰੀ ਕੁਦਰਤ ਕੌਣ ਵਿਚਾਰੇ ਜਲ ਤਲ ਮਹੀਅਲ ਰਵਿਆ ਸਰਬ ਠਾਈ ਅਗੰਮ ਰੂਪ ਗਿਰਦਾਰੇ ਕੀਰਤ ਕਰੇ ਸਗਲ ਜਨ ਤੇਰੀ ਤੂੰ ਅਵਿਨਾਸੀ ਪੁਰਖ ਮੁਰਾਰੇ ਜਿਉ ਭਾਵੈ ਤਿਉ ਰਾਖੋ ਸੁਆਮੀ ਜਨ ਨਾਨਕ ਸਰਨ ਦੁਆਰੇ ਤ੍ਰਾਸੀ ਮਹੱਲਾ ਪੰਜਵਾ ਬਿਨ ਜਲ ਪ੍ਰਾਣ ਤਜੇ ਹੈ ਮੀਨਾ ਤਿਨ ਜਲ ਸਿਉ ਹੇਤ ਬਡਾਇਓ ਕਮਲ ਹੇਤ ਬਿਨ ਸੋ ਹੈ ਪਵਰਾ ਉਨ ਮਾਰਗ ਨਿਕਸ ਨਾ ਪਾਇਓ ਅਬ ਮਨ ਏਕ ਸਿਉ ਮੋਹ ਕੀਨਾ ਮਰੇ ਨਾ ਜਾਵੇ ਸਦ ਹੀ ਸੰਗੈ ਸਤਿਗੁਰ ਸਭ ਦੀ ਚੀਨਾ ਰਹਾਉ ਕਾਮ ਹੇਤ ਹੁੰਚਰ ਲੈ ਫਾਂਕਿਓ ਓ ਪਰ ਵਸ ਅਯੋ ਵਿਚਾਰਾ ਨਾਦ ਹੇਤ ਦੇਖ ਕੁਟਾਂਬ ਲੋਭ ਮੋਹ ਪ੍ਰਾਨੀ ਮਾਇਆ ਕੋ ਲਪਟਾਨਾ ਪਤਰ ਚਿਓ ਕਰਲੀਨ ਆਪਣਾ ਸੋਡ ਸਰਾ ਪ੍ਰਜਾਨਾ ਬਿਨ ਗੋਬਿੰਦ ਅਵਰ ਸੰਗ ਨੇਹਾ ਜਾਨੂ ਸਦਾ ਸੁਹੇਲਾ ਜਾਨੂ ਸਦਾ ਦੁਹੇਲਾ ਕਹੋ ਨਾਨਕ ਗੁਰ ਇਹ ਬੁਝਾਇਓ ਪ੍ਰੀਤ ਪ੍ਰਭੂ ਸਦ ਕੇਲਾ ਤਨਾਸੀ ਮਹੱਲਾ ਪੰਜਵਾ ਕਰ ਕਿਰਪਾ ਦਿਓ ਮੋਹਿ ਨਾਮਾ ਬੰਧਨ ਤੇ ਸੁਖ ਕਾਇ ਮਨ ਤੇ ਬਿਸਰਿਓ ਸਗਲੋ ਧੰਦਾ ਗੁਰ ਕੀ ਚਲਨੀ ਲਾਏ ਸਾਧ ਸੰਗ ਚਿੰਤ ਬਿਰਾਨੀ ਸਾਡੀ ਅਹੰਗ ਬੁੱਧ ਮੋਹ ਮਨ ਬਾਸਨ ਦੇ ਕਰ ਗੜਹਾਵ ਗਾਡੀ ਰਹਾਓ ਨਾ ਕੋ ਮੇਰਾ ਦੁਸ਼ਮਨ ਰਹਿਆ ਨਾ ਹਮ ਕਿਸ ਕਰ ਬੈਰਾਈ ਬ੍ਰਹਮ ਪਸਾਰ ਪਸਾਰਿਓ ਸਪੀਤਰ ਸਤਿਗੁਰ ਤੇ ਸੋ ਜੀ ਪਾਏ ਸਭ ਕੋ ਮੀਤ ਹਮ ਆਪਣ ਕੀਨਾ ਹਮ ਸਭਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਹਾਉ ਤਾਂ ਮੇਲ ਕੀਓ ਮੇਰੇ ਰਾਜਨ ਬਿਨਸਿਓ ਢੀਠਾ ਅੰਮ੍ਰਿਤ ਬੂਠਾ ਸ਼ਬਦ ਲੱਗੋ ਗੁਰਮੀਠਾ ਜਲ ਥਲ ਮਹਿਅਲ ਸਰਬ ਨਿਵਾਸੀ ਨਾਨਕ ਰਮਈਆ ਡੀਠਾ ਨਾਸਰੀ ਮਹੱਲਾ ਪੰਜਵਾ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋ ਆਏ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਦਾਤਾ ਪਾਏ ਆਬ ਮੋਹੇ ਰਾਮ ਜਸੋ ਮਨ ਗਾਇਓ ਭਇਓ ਪ੍ਰਗਾਸ ਸਦਾ

ਧੰਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤੇ ਨਹੀਂ ਸੁਣਿਆ ਦੁੱਖ ਸੁਖ ਮੇਰਾ ਤਉ ਬਿਦ ਨਿੱਕੀ ਖਟਾਨੀ ਜੀ ਕੀ ਇੱਕ ਹੀ ਪਹਿਮਾਨੀ ਅਵਰ ਜਤਨ ਕਰ ਰਹੇ ਬਹੁ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਨੀ ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰਦੀਨੋ ਮੰਤਾਨੀ ਡਿੱਗੇ ਨਾ ਡੋਲੇ ਦਰਰ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ ਓ ਜੋ ਬੀਚ ਹਾਂ ਬਹੁ ਤੁਮ ਕਸ਼ ਹੋਤੇ ਤਿਨ ਕੀ ਬਾਤ ਬੇਲਾਨੀ ਅਲੰਕਾਰ ਮੇਲਾਉ ਥੈਲੀ ਹੋਈ ਹੈ ਤਾ ਤੇ ਕਣਕ ਵਖਾਨੀ ਪ੍ਰਗਟ ਜੋਤ ਸਹਿਜ ਸੁਖ ਸੁਭਾਵ ਬਾਜੇ ਅਨ ਹੱਥ ਬਾਣੀ ਕੋ ਨਾਨਕ ਨੇਚਲ ਕਰ ਬਾਦਿਓ ਗੁਰ ਕੀਓ ਬੰਦਾਨੀ ਰਾਸਰੀ ਮਹੱਲਾ ਪੰਜਵਾਂ।

ਰੰਗ ਮਾਤੇ ਲੂਚਣ ਕਸੂ ਨ ਸੂਜੀ ਵਿਖਿਆ ਮੈਂ ਕਿਨਹੀ ਤ੍ਰਿਪਤੈ ਨ ਪਾਈ ਜੋ ਪਾਵਕ ਈਦਨ ਨਹੀਂ ਧਰਾਪੈ ਬਿਨ ਹਰ ਕਹਾਂ ਅਗਾਈ ਰਹਾਉ ਦਿਨ ਦਿਨ ਕਰਤ ਭੋਜਨ ਬਹੁ ਬਿੰਜਣ ਤਾਂ ਕਿ ਮਿਟੇ ਨ ਭੁੱਖਾ ਉਦਮ ਕਰੈ ਸਵਾਣ ਕੀ ਨਿਆਇ ਚਾਰੇ ਕੁੰਟਾਂ ਘੋਖਾ ਕਾਮਵੰਤ ਕਾਮੀ ਬੋ ਨਾਰੀ ਪਾਰ ਗ੍ਰਹਿ ਜੋ ਨ ਚੂਕੈ ਦਿਨ ਪ੍ਰਤ ਕਰੇ ਕਰੇ ਪਛਤਾਪੈ ਸੋਗ ਲੋਭ ਮੈਂ ਸੂਕੇ ਹਰ ਹਰ ਨਾਮ ਅਪਾਰ ਅਮੁੱਲਾ ਅੰਮ੍ਰਿਤ ਇੱਕ ਨਿਧਾਨਾ ਸੋਗ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ ਧਨਾਸਰੀ ਮਹੱਲਾ ਪੰਜਵਾ ਲਵੈ ਨ ਲਾਗਣ ਕੋਹੈ ਕਸੂ ਹੈ ਜਾ

ਸਿਮਰਿ ਚਿੰਦਰਹਾਉ ਜਾ ਕੇ ਸਿਮਰਨ ਸਰਬ ਨਿਧਨਾ ਮਾਨ ਮਹਤ ਪਤ ਪੂਰੀ ਨਾਮ ਲੈਤ ਕੋਟ ਅਗਨ ਅਸੈ ਭਗਤ ਬਸੈ ਸਭ ਧੂਰੀ ਸਰਬ ਮਨੋਰਥ ਜੇ ਕੋ ਚਾਹੈ ਸੇ ਵੇਕ ਨਿਦਾਨ ਪਾਰ ਬ੍ਰਹਮ ਅਪਰੰਪਰ ਸਵਾਮੀ ਸਿਮਰਤ ਪਾਰ ਪਰੰਨ ਸ਼ੀਤਲ ਸ਼ਾਂਤ ਮਹਾਂ ਸੁਖ ਪਾਇਆ ਸੰਤ ਸੰਗ ਰਹੇ ਓਲਾ ਹਰ ਧੰਨ ਸੰਤ ਹਰ ਨਾਮ

ਮੇਰੇ ਸਾਈਂ ਐਸੀ ਮਾਤਾ ਜੀ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਉ ਤੁਮਰੀ ਕਿਰਪਾ ਤੇ ਮੋਹੁ ਮਨ ਛੂਟੈ ਬਿਨ ਸਜਾਇ ਪਰਮਾਈ ਅਨੰਦ ਰੂਪ ਮਦਿਓ ਅਨੰਦ ਰੂਪ ਰਵਿਓ ਸਭ ਮਦੈ ਜਾਤ ਕਤ ਭੇਖੋ ਜਾਈ ਤੁਮ ਦਿਆਲ ਕਿਰਪਾਲ ਕਿਰਪਾ ਨਿਧ

ਜਪ ਤ੍ਰਿਸ਼ਨਾ ਸਭ ਬੁਝੀ ਹੈ ਨਾਨਕ ਤ੍ਰਿਪਤ ਅਗਾਈ ਤ੍ਰਿਸ਼ਨਾ ਸ੍ਰੀ ਮਹੱਲਾ ਪੰਜਵਾਂ ਜਿਨ ਕੀਨੇ ਵਸ ਆਪਣੇ।

ਸੁਆਮੀ ਤ੍ਰਿਵੰਤਨਾ ਕੇ ਨਹੀਂ ਲਹੀ ਆਏ ਰਹਾਉ ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵ ਹੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਣਾ ਬਿਰਧ ਰਖਾਉ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੋਹੇਲੇ ਰੱਖ ਹੋ ਰੱਖਣ ਹਰ ਦਿਆਲਾ ਨਾਨਕ ਕਰਕੇ ਗੋਲੇ ਧਨਾਸਰੀ ਮਹੱਲਾ ਪੰਜਵਾਂ ਪੂਜਾ ਵਰਤ ਤਿਲਕ ਇਸ਼ਨਾਨਾ

ਸ੍ਰੀ ਮਹੱਲਾ ਪੰਜਵਾਂ। ਬੰਧਨ ਤੇ ਛੁਟਕਾਵੈ ਪ੍ਰਭੂ ਮਿਲਾਵੈ, ਹਰ ਹਰ ਨਾਮ ਸੁਣਾਵੈ ਅਸਥਿਰ ਕਰੇ ਨਿਹਚਲ। ਇਹੋ ਮਨਵਾ ਬਹੁ ਨ ਕਾਤਿ ਹੂੰ ਧਾਵੈ, ਹੈ ਕਉ ਐਸੋ ਹਮਰਾ ਮੀਤ, ਸਗਲ ਸਮਗਰੀ ਜੀਉ ਹੀਓ, ਦੇਵ ਪੋਪਨ ਚੀਤ ਰਹਾਉ। ਪਰ ਧਨ ਪਰ ਤਨ ਪਰ ਕੀ ਨਿੰਦਾ, ਇਨਸੋ ਪ੍ਰੀਤਨ ਲਾਗੈ, ਸੰਤ ਸੰਗ ਸੰਤ ਸੁਭਾਖਨ, ਹਰ ਕੀਰਤਨ ਮਨ ਜਾਗੈ, ਗੁਣਦਾਨ ਦਿਆਲ ਪੁਰਖ ਪ੍ਰਭ, ਸਰਬ ਸੁਖ ਦਿਆਲਾਉ, ਮੰਗੇ ਦਾਨ ਨਾਮ ਤੇਰੋ ਨਾਨਕ ਜੋ ਮਾਤਾ ਬਾਲ ਗੋਪਾਲ ਉਤਰਾ। ਸ੍ਰੀ ਮਹੱਲਾ ਪੰਜਵਾ। ਹਰ ਹਰ ਲੀਨੇ ਸੰਤ ਉਬਾਰ, ਹਰ ਕੇ ਦਾਸ ਕੀ ਚਿਤਵੈ, ਬੁਰਿਆਈ ਤਿਸ ਹੀ ਕੋ ਫਿਰ ਮਾਰ ਰਹਾਉ, ਜਨ ਕਾ ਆਪ ਸਹਾਈ ਹੋਵਾ, ਨਿੰਦਕ ਭਾਗੇ ਹਾਰ, ਪਰਮਤ ਪਰਮਤ ਉਮਾ ਹੀ ਮੂਏ, ਬਹੁੜ ਗ੍ਰਹਿ ਨਾ ਮਨ ਯਾਰ, ਨਾਨਕ

ਹਾਰ ਰਾਸਰੀ ਮਹੱਲਾ ਪੰਜਵਾ ਅਬ ਹਰ ਰਾਖਨ ਹਾ ਚਿਤਾਰਿਆ ਪਤਤ ਪਨੀਤ ਪੀਏ ਖਿਨ ਪੀਤਰ ਸਗਲਾ ਰੋਗ ਬਿਦਾਰਿਆ ਰਹਾਉ ਗੋਸ਼ਟ ਪਈ ਸਾਧ ਕੈ ਸੰਗਮ ਕਾਮ ਕ੍ਰੋਧੋ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਔਖਨ ਮੰਤਰ ਮੂਲ ਮਨ ਏਕ ਮਨ ਵਿਸਵਾਸ ਪ੍ਰਭ ਧਾਰਿਆਉ ਚਰਨ ਰੇਨ ਬਾਂਸ਼ ਨਿਤ ਨਾਨਕ ਪੁਨਹ ਪੁਨੈ ਬਲਿਹਾਰਿਆ ਤਨਾਸਰੀ ਮਹੱਲਾ ਪੰਜਵਾਂ ਮੇਰਾ ਲਾਗੋ ਰਾਮ ਸਿਉਹੇ ਤਉ ਸਤਿਗੁਰ ਮੇਰਾ ਸਦਾ ਸਹਾਈ ਦੁੱਖ ਕਾ ਕਟ ਆ ਕੇਤ ਰਹਾਉ ਹਾਥ ਦੇ ਰਾਖਿਓ ਪਿਣ ਕਰ ਬਿਰਤਾ ਸਗਲ ਮਿਟਾਈ

ਤੂੰ ਸਮਰੱਥ ਪੁਰਖ ਮਿਹਰਬਾਨ ਆਠ ਪਹਿਰ ਪ੍ਰਭ ਕੋ ਆਰਾਧੀ ਨਾਨਕ ਸਾਧ ਕੁਰਬਾਨੂ ਰਾਗ ਤਨਾ ਸ੍ਰੀ ਮਹੱਲਾ ਪੰਜਵਾਂ ਏਕੇ ਓਂਕਾਰ ਸਤਿਗੁਰੂ ਪ੍ਰਸਾਦ ਹਾ ਹਾ ਪ੍ਰਭ ਰਾਖ ਲਿਓ ਹਮ ਤੇ ਕਿਸੂ ਨ ਹੋਵੇ ਮੇਰੇ ਸਵਾਮੀ ਕਰ ਕਿਰਪਾ ਆਪਣਾ ਨਾਮ ਦੇਵ ਰਹਾਓ ਅਗਨ ਕੁਟੰਬ ਸਾਗਰ ਸੰਸਾਰ ਪਰਮ ਅਗਿਆਨ ਅੰਧਾਰ ਊਚ ਨੀਚ ਸੁਖ ਦੁਖ ਤ੍ਰਾਪਸ ਨਾਹੀ ਤ੍ਰਿਸ਼ਨਾ ਭੁੱਖ ਮਨ ਬਾਸ ਵਿਖੇ ਬਿਆਦ ਪੰਚ ਦੂਤ ਸੰਗ ਮਹਾਂ

ਸਕੇ ਬਿਆਪ ਸਾਧੂ ਸੰਗ ਭਜੋ ਗੋਪਾਲ ਆਣ ਸੰਜਮ ਕਿਸ ਨ ਸੂਜੇ ਇਹ ਜਤਨ ਕਾਟ ਕਲ ਕਾਲ ਰਹਾਉ ਆਦਿ ਅੰਤ ਦਿਆਲ ਪੂਰਨ ਇਸ ਬਾਣੀ ਕੋਏ ਜਨਮ ਮਰਨ ਨਿਵਾਰ ਹਰ ਜਾਪੋ ਸਿਮਰ ਸਵਾਮੀ ਸੋਏ ਵੇਦ ਸਿਮਰਤ ਕਥੇ ਸਾਸਤ ਭਗਤ ਕਰੇ ਵਿਚਾਰ ਮੁਕਤ ਪਾਈਏ ਸਾਧ ਸੰਗਤ ਬਿਨ ਸਜਾਏ ਅੰਧਾਰ ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀ ਏਕ ਤਾਨ ਮਾਣ ਦੀ ਬਾਣ ਸਾਚਾ ਨਾਨਕੀ ਪ੍ਰਭ ਟੇਕ ਉਤਨਾ ਸ੍ਰੀ ਮਹੱਲਾ ਪੰਜਵਾ ਫਿਰਤ ਫਿਰਤ ਪੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ।

ਮਿੱਠਾ ਝੂਠ ਤੋ ਸਰ ਚੋ ਮਿੱਠਾ ਦਾਤ ਪਿਆਰੀ ਵਸਰਿਆਂ ਦਾ ਤਾਰਾ ਜਾਣੇ ਨਾਹੀ ਮਰਨ ਵਿਚਾਰਾ ਵਸਤ ਪਰਾਈ ਕੋ ਉੱਠ ਰੋਵੇ ਕਰਮ ਧਰਮ ਸਗਲਾ ਈ ਖੋਵੇ ਹੁਕਮ ਨਾ ਬੂਝੇ ਆਵਣ ਜਾਣੇ ਪਾਪ ਕਰੇ ਤਾਂ ਪਸ਼ੂ ਤਾਣੀ ਜੋ ਤੁਧ ਭਾਵੈ ਸੋ ਪ੍ਰਵਾਨ ਉਹ ਤੇਰੇ ਪਾਣੀ ਨੂੰ ਕੁਰਬਾਨ ਨਾਨਕ ਗਰੀਬ ਬੰਦਾ ਜਨ ਤੇਰਾ ਰਾਖ ਲੇ ਸਾਹਿਬ ਪ੍ਰਭ ਮੇਰਾ ਉਤਨਾ ਸ੍ਰੀ ਮਹੱਲਾ ਪੰਜਵਾਂ ਮੋਹੇ ਮਸਕੀਨ ਪ੍ਰਭ ਨਾਮ ਆਧਾਰੋ ਖਾਟਣ ਕੋ ਹਰ ਹਰ ਰੋਜ਼ਗਾਰ ਸੰਤਨ ਕਰੇ ਕੋ ਨਾਮ ਹਲਤ ਪਲਤ ਤਾਕੇ ਆਵੇ ਕਾਮ ਨਾਮ ਰਤੇ ਪ੍ਰਭ ਰੰਗੇ ਅਪਾਰ ਸਾਧ ਗਾਵੇ ਗੁਣ ਏਕ ਨਿਰੰਕਾਰ ਰਹਾਉ ਸਾਧਕੀ ਸੋਭਾ ਤੇ ਮਸਕੀਨੀ ਸੰਤ ਵਡਾਈ ਹਰ ਜਸੋ ਚੀਨੀ ਆਨੰਦ ਸੰਤਨ ਕਹਿ ਭਗਤ ਗੋਬਿੰਦ ਸੂਖ ਸੰਤਨ ਕਹਿ ਬਣਸੀ ਚਿੰਦ ਜੇ ਸਾਧ ਸੰਤਨ ਹੋਵੇ ਇਕੱਤਰ ਤੈ ਹਰ ਜਸੋ ਗਾਵੇ ਨਾਨਕ ਵੇਤਾ ਸਾਧ ਸਭਾ ਮੈਂ ਆਨੰਦ ਬਿਸਰਾਮ ਹੁਨ ਸੰਗ ਸੋ ਪਾਏ ਜਿਸ ਮਸਤ

ਵਾਜੇ ਨਿਤ ਵਾਜੇ ਆਪਣੇ ਖਸਮ ਨਿਵਾਜੇ ਅਸਥਿ ਰਹੋ ਡੋਲੋ ਮਤ ਕਬ ਹੂੰ ਗੁਰ ਕੈ ਬਚਨ ਆਧਾਰ ਜੈ ਜੈਕਾਰ ਸਗਲ ਭੂ ਮੰਡਲ ਮੁਖ

ਜਾਪਿਓ ਹਰ ਜਾਪ ਨਾਨਕ ਜਾਪਿਓ ਅਰਥ ਦਰਬ ਦੇਖੋ ਕਸ ਸੰਗ ਨਾਹੀ ਚੱਲਣਾ ਜਾ ਕੋ ਰੇ ਕਰਮ ਭਲਾਓ ਤਿਨ ਓਟ ਗਹੀ ਸੰਤ ਪਲਾ ਤਿਨ ਨਾਹੀ ਰੇ ਜਾਮੋ ਸੰਤਾਵੈ ਸਾਧੂ ਕੀ ਸੰਗਣਾ ਪਾਇਓ ਰੇ ਪਰਮ ਨਿਧਾਨ ਮਿਟੋ ਹੈ ਅਭਿਮਾਨ ਏਕੇ ਨਿਰੰਕਾਰ ਨਾਨਕ ਮਨ ਲੱਗਣਾ ਤਰਾ ਸ੍ਰੀ ਮਹੱਲਾ ਪੰਜਵਾਂ ਕਰ ਸਤਮਾ ਏਕੇ ਓਂਕਾਰ ਸਤਿਗੁਰੂ ਪ੍ਰਸਾਦ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਕਲ ਕਲੇਸ਼ ਲੋਭ ਮੋਹ ਮਹਾਉ ਭਵਜਲ ਉਤਾਰੇ ਰਹਾਉ ਸਾਸ ਸਾਸ ਨਿਮਖ ਨਿਮਖ ਦ੍ਰਿਸਰੈਨ ਚਿਤਾਰੇ ਸਾਧ ਸੰਗ ਜਪ ਨਿਸੰਗ ਮਨ ਦਾਨ ਤਾਰੇ ਚਰਨ ਕਮਲ ਨਮਸਕਾਰ ਗੁਣ ਗੋਬਿੰਦ ਵਿਚਾਰੇ ਸਾਜਨਾ ਕਿਰੇ ਨਾਨਕ ਮੰਗਲ ਸੂਖ ਸਧਾਰਿਤ ਸ੍ਰੀ ਮਹੱਲਾ ਪੰਜਵਾਂ ਕਰ ਅਠਵਾਂ ਦੋ ਪਦੇ ਕਿਉਂ ਕਾ ਸਤਿਗੁਰੂ ਪ੍ਰਸਾਦ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸਮਾਲੇ ਇਹ ਲੋਕ ਪ੍ਰਲੋਕ ਸੰਗ ਸਹਾਈ ਜਤ ਕਤ ਮੋਹੇ ਰਖਵਾਲੇ ਗੁਰ ਕਾ ਬਚਨ ਵਸੇ ਜੀ ਨਾਲੇ ਜਲ ਨਹੀਂ ਡੂਬੈ ਤਸ ਕਰਨੀ ਲੇਵੈ ਪਹਾਏ ਨਾ ਸਾਕੇ ਜਾਲੇ ਰਹਾਉ ਨਿਰਧਨ ਕੋ ਧਨ ਅੰਦਰੇ ਕੋ ਟੇਕ ਮਾਤ ਦੂਧ ਜੈਸੇ ਬਾਲੈ ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੈ ਤਨਾ ਸ੍ਰੀ ਮਹੱਲਾ ਪੰਜਵਾਂ ਭੈ ਕਿਰਪਾਲ ਦਿਆਲ ਗੋਬਿੰਦਾ ਅੰਮ੍ਰਿਤ ਹਿਰਦੈ ਸਿੰਚਾਈ ਨਾਮ ਨਿਦ ਰਿਧ ਸਿੱਧ ਹਰ ਲਾਗ ਰਹੀ ਜਨ ਪਾਏ ਸੰਤਨ ਕੋ ਆਨੰਦ ਸਗਲ ਹੀ ਜਾਇ ਗ੍ਰਹਿ ਬਾਹਰ ਠਾਕਰ ਭਗਤਨ ਕਾਰ ਅਵਰਿਆ ਸਰਬ ਉਠਾਇ ਨਹਾਉ ਤਾਕੋ ਕੋਇ ਨ ਪਹੁੰਚਣ ਹਾਰਾ ਜਾ ਕੇ ਅੰਗ ਗਸਾਈ ਜਮ ਕੀ ਤਰਾਸ ਮਿੱਟੇ ਜੇ ਸਿਮਰਤ ਨਾਨਕ ਨਾਮ ਮੋਹ ਤਿਆਈ ਤਨਾ ਸ੍ਰੀ ਮਹੱਲਾ ਪੰਜਵਾਂ ਦਰਬਵੰਤ ਦਰਬ ਦੇਖ ਗਰਭੇ ਭੂਮਵੰਤ ਅਭਿਮਾਨੀ ਰਾਜਾ ਜਾਣੈ ਸਗਲ ਰਾਜ ਹਮਰਾ ਤਿਉ ਹਰ ਹਰ ਜਨ ਟੇਕ ਸੁਆਮੀ ਜੇ ਕੋਈ ਆਪਣੀ ਓਟ ਸਮਰ ਜਸੋ ਬੇਤੋ ਤੈ ਸੋਹੇ ਵਰਤੇ

ਚੇਤਨਾ ਸ੍ਰੀ ਮਹੱਲਾ ਪੰਜਵਾਂ ਜਾ ਕੋ ਹਰ ਰੰਗ ਲਾਗੂ ਇਸ ਜੁਗ ਮੈਂ ਸੋ ਕਈਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ ਠਾਕੁਰ ਗਾਈਏ ਆਤਮ ਰੰਗ ਸਰਨੀ ਪਾਵਣ ਨਾਮ ਧਿਆਵਣ ਸਹਿਜ ਸਮਾਵਣ ਸੰਗ ਰਹਾਉ ਜਿਨ ਕੇ ਚੰਨ ਵਸੇ ਮੇਰੇ ਹੀ ਆਰੇ ਸੰਗ

ਕਰ ਮੁਖ ਪਾਵੇ ਭੇਖ ਕਰੇ ਨਿਰਬਾਨੇ ਜਾਣਤ ਦੂਰ ਤੁਮ ਹੈ ਪ੍ਰਭ ਨੇਰ ਉਤ ਤਾਕੇ ਉਤ ਤੇ ਉਤ ਭੇਖੇ ਆਵੇ ਲੋਭੀ ਫਿਰ ਰਹਾਉ ਜਬ ਲਗ ਟੁਟੈ ਨਾਹੀ ਮਨ ਪਰਮਾ ਤਬ ਲਗ ਮੁਕਤ ਨ ਕੋਈ ਕਹੁ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਤਨਾ ਸ੍ਰੀ ਮਹੱਲਾ ਪੰਜਵਾਂ ਨਾਮ ਗੁਰ ਦੀ ਉਹਾ ਆਪਣੇ ਜਾਕੇ ਮਸਤਕ ਕਰਮਾ ਨਾਮ ਦਰਦਾਵੇ ਨਾਮ ਜਪਾਵੇ ਤਾਖਾ ਜੁਗ ਮੈਂ ਧਰਮਾ ਜਨ ਕੋ ਨਾਮ ਵਡਾਈ ਸੋਭ ਨਾਮੋ ਗਤ ਨਾਮੋ ਪਤ ਜਨ ਕੀ ਮਨ ਜੋ ਜੋ ਹੋ ਗਰਹਾਉ

ਤਰਾਂ ਸ੍ਰੀ ਮਹੱਲਾ ਪੰਜਵਾਂ। ਨੇਤਰ ਪੁਨੀਤ ਭਏ ਦਰਸ ਪੇਖੇ ਮਾਥੇ ਪਰੋ ਰਵਾਲ, ਰਸ ਰਸ ਗੁਣ ਗਾਵੋ ਠਾਕੁਰ ਕੇ, ਮੋਰ ਹਿਰਦੇ ਬਸੋ ਗੋਪਾਲ, ਤੁਮ ਤੋ ਰਖਨ ਹਰ ਦਿਆਲ, ਸੁੰਦਰ ਸੁਗਰ ਬੇਅੰਤ ਪਿਤਾ ਪ੍ਰਭ, ਹੋ ਪ੍ਰਭੂ ਕਿਰਪਾਲ ਰਹਾਉ, ਮਹਾ ਆਨੰਦ ਮੰਗਲ ਰੂਪ ਤੁਮਰੇ, ਬਚਨ ਅਨੂਪ ਰਸਾਲ, ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ, ਤਨਾ ਸ੍ਰੀ

0: ਜਾਵੇ, ਭੋਜਨ ਆਪਣੀ ਉਕਤ ਖਿਲਾਵੇ, ਸਰਬ ਸੂਖ ਭੋਗ ਰਸ ਦੇਵੈ, ਮਨ ਹੀ ਨਾਲ ਸਮਾਵੇ, ਹਮਰੇ ਪਿਤਾ ਗੋਪਾਲ ਦਿਆਲ, ਜਿਉ ਰਾਖੇ ਮੈਂ ਤਾਰੀ ਬਾਰ ਕਾਉ, ਤੈਸੇ ਹੀ ਪ੍ਰਭ ਪਾਲ ਰਹਾਉ, ਮੀਤ ਸਾਜਨ ਸਰਬ ਗੁਣ ਨਾਇਕ, ਸਦਾ ਸਲਾਮਤ ਦੇਵਾ, ਈਤ ਊਤ ਜਤ ਕਤ ਤਤ ਤੁਮ ਹੀ ਮਿਲੈ ਨਾਨਕ ਸੰਤ ਸੇਵਾ ਤਨਾ, ਸ੍ਰੀ ਮਹਲਾ ਪੰਜਵਾਂ, ਸੰਤ ਕਿਰਪਾਲ ਦਿਆਲ ਦਮੋਦ ਕਾਮ ਖੁਦ ਬਿਖ ਜਾਰੇ, ਰਾਜ ਮਾਲ ਜੁਗਣ ਤਨ ਜੀ ਰਖਿ ਬਾਰੇ, ਮਨ ਕਰਾ ਰਾਮ ਹਿਤ ਕਾਰਿ, ਸੁਖ ਸਹਿਜ ਆਨੰਦ ਮਨ ਸਹਿਤ ਪਵਨ ਪਾਰ ਉਤਰ ਰਹਾਉ,
1: ਸਭ ਸਿੱਖਨ ਕੋ
0: ਧਨ ਸੋ ਥਾਨ ਤਨ ਹੋਏ, ਭਵਣਾ ਜਨ ਸੰਤ ਬਸਾਰੇ, ਨਾਨਕ ਕੀ ਸ਼ਰਧਾ ਪੂਰੋ, ਠਾਕੁਰ ਭਗਤ ਤੇਰੇ ਨਮ

ਔਰ ਬ੍ਰਹਮ ਔਰੇ ਜਾਤੀ ਰਸਨਾ ਰਾਮ ਰਸਾਇਣ ਮਾਤੀ ਰੰਗ ਰੰਗੀ ਰਾਮ ਆਪਣੇ ਕਹਿ ਚਰਨ ਕਮਲ ਨਿਤ ਥਾਤੀ ਰਹਾਉ ਜਿਸ ਕਾ ਸਾਉ ਤਿਨਹੀਂ ਰੱਖ ਲਈਆ ਪੂਰਨ ਪ੍ਰਭ ਕੀ ਭਾਤੀ ਮੇਲ ਲਿਓ ਆਪੇ ਸੁਖ ਦਾਤੇ ਨਾਨਕ ਰਾਖੀ ਪਾਤੀ ਤਨਾ ਸ੍ਰੀ ਮਹੱਲਾ ਪੰਜਵਾਂ ਦੂਤ ਦੁਸ਼ਮਣ ਸਭ

ਨਿਰਖੁਤ ਮਰਿਓਰ ਹਰਿ ਮੀਨੀਤ ਮੁਰਾਰ ਸਹਾਇ ਹੋ ਦਾਸ ਕੋ ਕਰ ਗੁਰੁ ਮੀਤ ਰਹਾਉ ਸੁਣੀ ਬੇਨਤੀ ਠਾਕੁਰ ਮੇਰਾ ਖਸਮਾਨਾ ਕਰਿਆ ਨਾਨਕ ਆਨੰਦ ਭਏ ਦੁੱਖ ਭਾਗੇ ਸਦਾ ਸਦਾ ਹਰ ਜਾਪ।

ਸਵਸਤਭਵ ਹਰ ਕੀ ਸੇਵਾ ਮਦਯੰਤ ਪ੍ਰਭ ਜਾਪਣ ਨਾਨਕ ਰੰਗ ਲਗਾ ਪਰਮੇਸ਼ਰ ਬਹੁੜ ਜਨਮ ਨਾ ਸ਼ਾਪਣ ਤਰਾਸਰੀ ਮਹੱਲਾ ਪੰਜਵਾ।

ਸੇਵ ਸੱਚ ਪਾਈਐ ਦੋਵੇਂ ਸੁਹੇਲੇ ਲੋਕ ਆਨ ਆਚਾਰ ਬਿਹਾਰ ਹੈ ਜਿਤੇ ਬਿਨ ਹਰ ਸਿਮਰਨ ਫੋਕ ਨਾਨਕ ਜਨਮ ਮਰਨ ਪੈ ਕਾਟੇ ਮਿਲ ਸਾਧੂ ਬਿਨਸੇ ਸੋਕ ਤਨਾਸਰੀ ਮਹੱਲਾ ਪੰਜਵਾਂ ਤ੍ਰਿਸ਼ਨਾ ਬੁਝੈ ਹਰ ਕੈ ਨਾਮ ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰਸੁ ਲਾਗੇ ਪੂਰਨ ਗੇ ਤਿਆਂ ਰਹਾਉ ਮਹਾ ਕਲੋਲ ਬੁਝੇ ਮਾਇਆ ਕੇ ਕਰ ਕਿਰਪਾ ਮਿਰ ਦੀਨ ਦਿਆਲ ਆਪਣਾ ਨਾਮ ਦੇਹੇ ਜਪ ਜੀਵਾਂ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਤ ਰਾਜ ਸੂਗ ਰਸ ਸਦ ਖੁਸ਼ੀਆਂ ਕੀਰਤਨ ਜਪ ਨਾਮੋ ਜਿਸ ਕੇ ਕਰਮ ਲਿਖਿਆ ਤੁਰ ਕਰਤੇ ਨਾਨਕ ਜਨ ਕੇ ਪੂਰਨ ਕਾਮੋ ਤਨਾਸਰੀ ਮਹੱਲਾ ਪੰਜਵਾਂ ਜਨ ਕੇ ਕੀਨੀ ਪਾਰ ਬ੍ਰਹਮਸਾਰ ਨਿੰਦਕ ਟਿਕਣ ਨਾ ਪਾਵਣ ਮੂਲੇ ਉੜ ਗਏ ਬੇਕਾਰ ਰਹਾਓ ਜਹਿ ਜਹਿ ਦੇਖੋ ਤਹਿ ਤਹਿ ਸਵਾਮੀ ਕੋਈ ਨਾ ਪਹੁੰਚਣ ਹਾਰ ਜੋ ਜੋ ਕਰੇ ਅਵਗਿਆ ਜਨ ਕੀ ਹੋਏ ਗਿਆ ਤਤਸਾਰ ਕਰਨ ਹਾਰ ਰਖਵਾਲਾ ਹੋਵਾ ਜਾ ਕੇ ਅੰਤ ਨਾ ਪਾਰਾ ਵਾਰ ਨਾਨਕ ਦਾਸ ਰੱਖੇ ਪ੍ਰਭ ਆਪਣੇ ਨਿੰਦਕ ਕਾਡੇ ਮਾਰ ਤਨਾਸਰੀ ਮਹੱਲਾ ਪੰਜਵਾਂ ਕਰ ਨੌਵਾਂ ਪੜਤਾਲ ਏਕੇ ਓਂਕਾਰ ਸਤਿਗੁਰ ਪ੍ਰਸਾਦ ਹਰਿ ਚਰਨ ਸਰਨ ਗੋਬਿੰਦ ਦੁੱਖ ਭੰਜਣ ਦਾਸ ਆਪਣੇ ਕੋ ਨਾਮ ਦੇਵੋ ਦ੍ਰਿਸ਼ਟ ਪ੍ਰਭ ਧਾਰੋ ਕਿਰਪਾ ਕਰ ਤਾਰੋ ਪੂਜਾ ਗਹਿ ਕੂਪ ਦੇ ਕਾਡ ਲੇਵੋ ਰਹਾਉ ਕਾਮ ਕ੍ਰੋਧ ਕਰੇ ਅੰਧ ਮਾਇਆ ਕੇ ਬੰਧ ਅਨਕ ਦੁੱਖਾ ਤਨ ਸਾਧ ਪੂਰੇ ਪ੍ਰਭ ਬਿਨ ਆਨ ਰਾਖਨ ਹਰ ਨਾਮ ਸਿਮਰਾਉ ਸਨ ਸੂਰੇ ਪਤ ਤੇ ਉਦਾਨ ਜੀ ਜੰਤ ਤਾਰਨਾ ਵੇਦ ਉਚਾਰਨ ਅੰਤ ਪਾਇਓ ਗੁਣੇ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤ ਵਸਲ ਨਾਨਕ ਗਾਇਓ ਤਨਾਸਰੀ ਮਹੱਲ ਪੰਜਵਾਂ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦ ਲੀਚੇ ਮਿਟੇ ਕਮਾਣੇ ਪਾਪ ਚਰਾਣੇ ਸਾਧ ਸੰਗਤ ਮਿਲਮੂਆ ਜੀ ਜੀ ਰਹਾਉ ਰਾਜ ਜੋਬਿਣ ਬਿਸਰੰਤ ਹਰ ਮਾਇਆ ਮਹਾਂ ਦੁੱਖ ਇਹੋ ਮਹਾਂਤ ਕੈ ਆਸ ਪਿਆਸ ਰਮਨ ਹਰ ਕੀਰਤਨ ਇਹੋ ਪਦਾਰਥ ਭਾਗਵੰਤ ਲਹੇ ਸਰਨ ਸਮਰਾਥ ਅਕਥ ਅਗੋਚਰਾ ਪਤ ਤੇ ਉਦਾਨ ਨਾਮ ਤੇਰਾ ਅੰਤਰਜਾਮੀ ਨਾਨਕੇ ਸਵਾਮੀ ਸਰਬਤ ਪੂਰਨ ਠਾਕੁਰ ਮੇਰਾ ਤਨਾਸਰੀ ਮਹੱਲਾ ਪੰਜਵਾਂ ਕਰ ਬਾਰਵਾਂ ਕਿਉਂ ਕਾ ਸਭ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਓ ਗੋਪਾਲ ਰਾਏ ਰਹਾਉ ਵੱਡੇ ਭਾਗ ਪੇਟੇ ਗੁਰ ਦੇਵਾ ਕੋਟ ਪਰਾਦ ਮਿਟੇ ਹਰ ਸੇਵਾ ਚਰਨ ਕਮਲ ਜਾਕਾ ਮਨ ਰਾਪੇ ਸੋਗ ਅਗਣ ਤਿਸ ਜਨ ਨਾ ਵਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਪੋ ਨਾਮ ਜਪੋ ਹਰੰਗੇ ਪਰ ਤਨ ਦੋ ਕਿਸ ਪਾਪ ਨ ਫੇੜੇ ਜਮ ਜਿੰਦਰਨ ਆਵੇ ਨੇੜੇ ਤਸਨੇ ਅਗਣ ਪ੍ਰ ਆਪ ਬਜਾਈ ਨਾਨਕ ਉਦਰੇ ਪ੍ਰਭ ਸਰਨਾਈ ਤਨਾ ਸ੍ਰੀ ਮਹੱਲਾ ਪੰਜਵਾਂ ਤ੍ਰਿਪਤ ਪਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸਾਂਗਰਾ ਅਨਕ ਪ੍ਰਕਾਰੀ ਬਸਤਰ ਓਟਾਏ ਅਨਦਨ ਕੀਰਤਨ ਹਰ ਗੁਣ ਗਾਏ ਹਸਤੀ ਰਤ ਅਸੁਆਰੀ ਹਰ ਕਾ ਮਾਰਗ ਹਿਰਦੇ ਨਿਹਾਰੀ ਮਨ ਤਨ ਅੰਤਰ ਚਰਨ ਧਿਆਇ ਹਰ ਸੁਖ ਨਿਦਾ ਨਾਨਕ ਦਾਸ ਪਾਇਆ ਤਨਾ ਸ੍ਰੀ ਮਹੱਲਾ ਪੰਜਵਾਂ ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦ ਸਾਗਰ ਜਿਨ ਕਿਰਮੇ ਤਰ ਰਹਾ ਕੋਈ ਹੋਆ ਕਰਮ ਰਤ ਕੋਈ ਤੀਰਥ ਨਹਾਇਆ ਦਾਸੀ ਹਰ ਕਾ ਨਾਮ ਧਿਆਇਆ ਬੰਦਨ ਕਟਨ ਹਾਰ ਸਵਾਮੀ ਜਨ ਨਾਨਕ ਸਿਮਰੇ ਅੰਤਰ ਜਾਮੀ ਤਨਾਸਰੀ ਮਹੱਲਾ ਪੰਜਵਾਂ ਕਿਤੇ ਪ੍ਰਕਾਰ ਨਾ ਤੂਟ ਪ੍ਰੀਤ ਦਾਸ ਤੇਰੇ ਕੀ ਨਿਰਮਲ ਰੀਤ ਰਹਾਉ ਜੀ ਪ੍ਰਾਨ ਮਨ ਤਨ ਤੇ ਪਿਆਰਾ ਹੋਮੇ ਬੰਦ ਹਰ ਦੇਵਨ ਹਾਰਾ ਚਰਨ ਕਮਲ ਸੁਲਾਗੋ ਨੇ ਹੋ ਨਾਨਕੀ ਬੇਨੰਤੀ ਇਹ ਕਿਉਂ ਕਾ ਸੰਗੋ ਪ੍ਰਸਾਦ ਤਨਾਸਰੀ ਮਹੱਲਾ ਨੋਵਾ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਰਹਾਉ ਪੋਹਪ ਮਦ ਜਿਉ ਬਾਸ ਬਸਤ ਮੁਕਰ ਮਾਹੇ ਜੈਸੇ ਸਾਈ ਤੈਸੀ ਅਲਬਸੇ ਨਿਰੰਤਰ ਘਟ ਹੀ ਖੋਜੋ ਪਾਈ ਬਾਹਰ ਪੀਤਰੇ ਕੋ ਜਾਨੋ ਇਹ ਗੁਰ ਗਿਆਨ ਬਤਾਈ ਜਾਂ ਨਾਨਕ ਬਿਨੇ ਆਪਾਂ ਚੀਨੇ ਮੇਟੇ ਨਾ ਪਰਮ ਕੀ ਕਾਈ ਤਨਾਸਰੀ ਮਹੱਲਾ ਨੋਵਾ ਸਾਧੋ ਇਹੋ ਜਗ ਪਰਮ ਭੁਲਾਨਾ ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ ਰਹਾਉ ਮਾਤ ਪਿਤਾ ਪਾਈ ਸੁਤ ਬਨਤਾ ਤਾ ਕੇ ਰਸ ਲਪਟਾਨਾ ਜੁਬਣ ਧਾਨਵ ਪ੍ਰਭ ਤਾ ਕੈ ਮਾਧਮੈ ਅਹਿਨਸ ਰਹੇ ਦੀਵਾਨਾ ਦੀਨ ਦਿਆਲ ਸਦਾ ਦੁੱਖ ਭੰਜਣ ਉਤਾਸੁ ਮਨ ਨਾ ਲਗਾਨਾ ਜਨ ਨਾਨਕ ਕੋਟਨ ਮੈਂ ਕਿਨਹੂੰ ਗੁਰਮੁਖ ਹੋਏ ਪਛਾਨਾ ਤਨਾਸਰੀ ਮਹੱਲਾ ਨੌਵਾਂ ਤੇਹ ਜੋਗੀ ਕੋ ਜੁਗਤ ਨਾ ਜਾਨੋ ਲੋਭ ਮੋਹ ਮਾਇਆ ਮਮਤਾ ਫੁੰਨ ਜਿਹ ਕਟ ਮਾਹੇ ਪਛਾਨੋ ਰਹਾਉ

ਜਿਸ ਕੋ ਤਾਵਤ ਅਚਲ ਜਾਹੇ ਠਹਿਰਾਨੋ। ਕਹੁ ਨਾਨਕ ਹੇ ਬਿਦ ਕੋ ਜੋ ਨਰ ਮੁਕਤ ਤਾਹੇ ਤੁਮ ਮਾਨੋ। ਤਰਾ ਸ੍ਰੀ ਮਹੱਲਾ ਨੌਵਾਂ। ਅਬ ਮੈਂ ਕੌਣ ਉਪਾਉ ਕਰੋ ਜਿਹ ਬਿਦ ਮਨ ਕੋ ਸੰਸਾ ਚੂਕੇ ਪਉ ਨਿਦ ਪਾਰ ਪਰੋ ਰਹਾਉ। ਜਨਮ ਪਾਇ ਕਾਸ ਭਲੋ ਨ ਕੀਨੋ ਤਾਤੇ ਅਧਿਕ ਡਰੋ। ਮਨ ਬਚ ਕਰਮ ਹਰ ਗੁਣ ਨਹੀਂ ਗਾਏ ਜਹ ਜੀ ਸੋਚ ਤਰੋ। ਗੁਰਮਤਿ ਸੁਣ ਕਸ ਗਿਆਨ ਉਪਜਿਓ ਪਸ ਜਿਉ ਉਦਰ ਪਰ ਹੋ। ਕਹੋ ਨਾਨਕ ਪ੍ਰਬਿਰਧ ਪਛਾਨ ਤਬ ਹੋ ਪਤਤ ਤਰੋ। ਤਰਾਸੀ ਮਹੱਲਾ ਪਹਿਲਾ ਕਰ ਦੂਜਾ ਅਸ਼ਟਪਦੀਆਂ ਕਿਉਂ ਕਾਸਾ ਗੁਰ ਪ੍ਰਸਾਦ ਗੁਰਸਾਗਰ ਰਤਨੀ ਪਹਰ ਪੂਰੇ ਅੰਮ੍ਰਿਤ ਸੰਤ ਚੁਗੇ ਨੀ ਦੂਰ ਹਰਾ ਚੋਗ ਚੁਗੇ ਪ੍ਰਭਾਵੇ। ਸਰਵਰ ਮੈਂ ਹੰਸ ਪ੍ਰਾਣ ਪਤ ਪਾਵੇ ਕਿਆ ਬਗ ਬਪੜਾ ਛਪੜੀ ਨਹਾਏ ਕੀਚੜ ਡੂਬੇ ਮੈਲ ਨਾ ਜਾਏ। ਰਹਾਉ ਰੱਖ ਰੱਖ ਚਰਨ ਧਰੇ ਵਿਚਾਰੀ ਦੁਬਦਾ ਛੁੜ ਪੈ ਨਿਰੰਕਾਰੀ ਮੁਕਤ ਪਦਾਰਥ ਹਰਾ ਚਾਕੇ ਆਵਣ ਜਾਨ ਰਹੇ ਗੁਰਾਖੇ। ਸਰਵਰ ਹੰਸਾ ਛੋੜ ਨ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ। ਸਰਵਰ ਮੈਂ ਹੰਸ ਹੰਸ ਮੈਂ ਸਾਗਰ ਅਕਥ ਕਥਾ ਗੁਰਬਚਨੀ ਆਦਰ। ਸੁਨ ਮੰਡਲ ਇੱਕ ਜੋਗੀ ਵੈਸੇ ਨਾਰਨ ਪੁਰਖ ਕਹੂ ਕੋ ਕੈਸੇ ਤਿਰਪਣ ਜੋਤ ਰਹੇ ਲਿਵ ਲਾਈ। ਸੁਰ ਨਰਨਾਥ ਸਚੇ ਸਰਨਾਈ ਆਨੰਦ ਮੂਲ ਅਨਾਥ ਆਧਾਰੀ ਗੁਰਮੁਖ ਭਗਤ ਸਹਿਜ ਵਿਚਾਰੀ।

ਸ੍ਰੀ ਮਹੱਲਾ ਪੰਜਵਾਂ ਅਖਰ ਸੇਵਾ ਅਸ਼ਟਪਦੀ ਏਕੇ ਓਂਕਾਰ ਸਤਿਗੁਰੂ ਪ੍ਰਸਾਦ ਜੋ ਜੋ ਜੂਨੀ ਆਇਓ ਤੇਹ ਤੇ ਉਰ ਜਾਇਓ ਮਾਨਸ ਜਨਮ ਸੰਜੋਗ ਪਾਇਓ ਤਾਂ ਕੀ ਹੈ ਓਟ ਸਾਧ ਰਾਖੋ ਦੇ ਕਰਹਾਤ ਕਰ ਕਿਰਪਾ ਮੇਲੋ ਹਰ ਰਾਇਆ ਅਨਕ ਜਨਮ ਭ੍ਰਮ ਥਿਤ ਨਹੀਂ ਪਾਈ ਕਰੋ ਸੇਵਾ ਗੁਰੂ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ ਰਹਾਉ ਅਨ ਕਿਉ ਭਾਵ ਕਰੋ ਮਾਇਆ ਕਹੋ ਬਾ ਚੇਤ ਉਤਰੋ ਮੇਰੀ ਮੇਰੀ ਕਰਤ ਸਦ ਹੀ ਵਿਹਾਵੇ ਕੋਈ ਐਸੋ ਰੇ ਭੇਟੇ ਸੰਤ ਮੇਰੀ ਲਾਹੇ ਸਗਲ ਚਿੰਤ ਠਾਕਰ ਸੁ ਮੇਰਾ ਰੰਗ ਲਾਵੇ ਪੜੇ ਰੇ ਸਗਲ ਬੇਦ ਨ ਚੂਕੇ ਮਨ ਭੇਦ ਇੱਕ ਖਿਰਨਾ ਤੀਰ ਮੇਰੇ ਕਰਕੇ ਪੰਚਾ ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ ਇੱਕ ਅੰਮ੍ਰਿਤ ਨਾਮ ਮੇਰਾ ਹਿਰਦੇ ਸਿੰਚਾ ਜੇ ਤੇਰੇ ਤੀਰਥ ਨਾਏ ਅਹੰਗ ਬੁੱਧ ਮੈਲ ਲਾਏ ਘਰ ਕੋ ਠਾਕੁਰ ਇੱਕ ਤਿਲ ਨ ਮਾਨੇ ਕਦ ਪਾਉ ਸਾਧ ਸੰਗ ਹਰ ਹਰ ਸਦਾ ਆਨੰਦ ਹੈ ਗਿਆਨ ਅੰਜਨ ਮੇਰਾ ਮਨ ਇਸ ਨਾਨੈ ਸਗਲ ਅਸਰ ਮੁਕੀਨੈ ਮਨਮਨੈ ਪਤੀਨੈ ਵਿਵੇਕਹੀਨ ਦੇਹੀ ਧੋਏ ਕੋਈ ਪਾਇਓ ਰੇ ਪੁਰਖ ਵਿਦਾਤਾ ਵਪਾਰ ਬ੍ਰਹਮ ਕੈ ਰੰਗ ਰਾਤਾ ਮੇਰੇ ਮਨ ਕੀ ਦੁਰਮਤ ਮਾਲਕ ਹੋਏ ਕਰਮ ਧਰਮ ਜੁਗਤਾ ਨਿਮਕ ਨ ਹੇਤ ਕਰਤਾ ਗਰਭ ਗਰਭ ਪੜੇ ਕਹੀ ਨਾ ਲੇਖੈ ਜਿਸ ਪੇਟੀਐ ਸਫਲ ਮੂਰਤ ਕਰੇ ਸਦਾ ਕੀਰਤ ਗੁਰਪ੍ਰਸਾਦ ਕੋ ਨੇਤਰ ਹੋ ਫੇਕੇ ਮਨ ਹੱਠ ਜੋ ਕਮਾਵੇ ਤਿਲ ਨਾ ਲੇਖੇ ਪਾਵੈ ਬਗਲ ਜਿਉਂ ਧਿਆਨ ਲਾਵੈ ਮਾਇਆ ਰੇ ਤਾਰੀ ਕੋਈ ਐਸੋ ਰੇ ਸੋ ਕੇ ਦਾਇ ਪ੍ਰਭ ਕੀ ਕਥਾ ਸੁਣਾਈ ਤਿਸ ਪੇਟੇ ਗਤ ਹੋਏ ਹਮਾਰੀ ਸੋ ਪ੍ਰਸੰਨ ਗੋਪਾਲ ਰਾਏ ਕਾਟੇ ਰੇ ਬੰਧਨ ਮਾਏ ਗੁਰ ਕੇ ਸ਼ਬਦ ਮੇਰਾ ਮਨ ਰਾਤਾ ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਬਿੰਦਾਏ

ਸੁਣੈ ਹਾਰ ਪਰੋਏ ਕਿਸ ਕੋ ਰੋਈਐ ਵਿਚਾਰ ਮਾਰੇ ਤਰੇ ਤਾਰੇ ਉਲਟ ਜੋਣ ਨ ਆਵੇ ਆਪ ਪਾਰਸ ਪਰਮ ਧਿਆਨੀ ਸਾਚ ਸੱਚ ਪਹਾਵੇ ਆਨੰਦ ਅਨੰਦਿਨ ਹਰਕ ਸਾਚਾ ਦੁਖ ਕਿਲ ਵਿਖ ਪਰ ਹਰੇ ਸੱਚ ਨਾਮ ਪਾਇਆ ਗੁਰ ਦਿਖਾਇਆ ਮੈਲ ਨਾਹੀ ਸੱਚ ਮਨੇ ਸੰਗਤ ਮੀਤ ਮਿਲਾਪ ਪੂਰਾ ਨਾਵਣੋ ਗਾਵੇ ਗਾਵਣ ਹਾਰ ਸ਼ਬਦ ਸੁਹਾਵਣੋ ਸਲਾਹੇ ਸਾਚੇ ਮਨ ਸਤਿਗੁਰ ਪੁੰਨ ਦਾਨ ਦਇਆ ਮਤੇ ਪ੍ਰਸੰਗ ਪਾਵੇ ਸਹਿਜ ਨਾਵੇ ਬੇਣੀਤਾ ਸੰਗਮ ਸਤ ਸਤੇ ਆਰਾਧ ਇਕ ਓਂਕਾਰ ਸਾਚਾ ਨੇਤਾ ਦੇ ਚੜੇ ਸਵਾਇਆ ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ ਕਹਿਣ ਕਹੇ ਸਭ ਕੋਏ ਕੇ ਵਡਿਆਖੀਏ ਮੂਰਖ ਨੀਚ ਅਜਾਣ ਸਮਝਾ ਸਾਖੀਏ ਸੱਚ ਗੁਰ ਕੀ ਸਾਖੀ ਅਮਤ ਭਾਖੀ ਤਿਤ ਮਨ ਮਾਨਿਆ ਮੇਰਾ ਕੂਚ ਕਰਿਆਵੇ ਬਿਖ ਲਾਦੇ ਸ਼ਬਦ ਸੱਚੇ ਗੁਰ ਮੇਰਾ ਆਖਣ ਤੋਟ ਨਾ ਭਗਤ ਭੰਡਾਰੀ ਭਰਪੂਰ ਰਿਹਾ ਸੋਈ ਨਾਨਕ ਸਾਚ ਕਹੇ ਬੇਨੰਤੀ ਮਨ ਮਾਨ ਜਾਏ ਸੱਚ ਸੋਈ ਤਨਾ ਸ੍ਰੀ ਮਹੱਲਾ ਪਹਿਲਾ ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀਉ ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਉ ਗੁਰ ਗਿਆਨ ਅਪਾਰ ਸਰਜਨਹਾਰਾ ਜਿਨ ਸਰਜੀ ਤਿੰਨ ਗੋਈ ਪ੍ਰਵਾਣਾ ਆਇਆ ਹੁਕਮ ਪਠਾਇਆ ਫੇ ਨਾ ਸਕੇ ਕੋਈ ਆਪੇ ਕਰਵੇ ਕੇ ਸਸਰ ਲੈ ਕੇ ਆਪੇ ਸੁਰਤ ਬਜਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਈ ਤੁਮ ਸਰ ਅਵਨ ਕੋਏ ਆਇਆ ਜਾਏ ਸੀ ਜੀਉ ਹੁਕਮੀ ਹੋਏ ਨਿਬੇੜ ਭਰਮ ਚੁਕਾਏ ਸੀ ਜੀਉ ਗੁਰ ਪਰਮ ਚੁਕਾਏ ਅਕਤ ਕਹਾਏ ਸੱਚ ਮੈਂ ਸੱਚ ਸਮਰਣ ਆਪ ਉਪਾਏ ਆਪ ਸਮਾਏ ਹੁਕਮੇ ਹੁਕਮ ਪਛਾੜਾ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਖਾਈ ਨਾਨਕ ਸਾਹਿਬ ਅਵਨਾ ਦੂਜਾ ਨਾਮ ਤੇਰੇ ਵਡਿਆਈ ਤੂੰ ਸੱਚਾ ਸਿਰਜਣਹਾਰ ਅਲਖ ਸਿਰਿੰਦਿਆ ਜੀਓ ਏਕ ਸਾਹਿਬ ਦੁਏ ਰਾਹ ਵਾਦ ਵਧੰਦਿਆਂ ਜੀਓ ਦੁਏ ਰਾਹ ਚਲਾਏ ਹੁਕਮ ਸੁਭਾਏ ਜਨਮ ਮੂਆ ਸੰਸਾਰਾ ਨਾਮ ਬਿਣਾ ਨਾਹੀ ਕੋ ਬੇਲੀ ਬੇਖ ਲਾਦੀ ਸਿਰ ਪਾਰਾ ਹੁਕਮਿਆ ਹੁਕਮ ਨ ਬੂਜੇ ਹੁਕਮ ਸਵਾਰ ਨਹਾਰਾ ਨਾਨਕ ਸਾਹਿਬ ਸਬਦ ਸਿੰਜਾ ਪੈ ਸਾਚਾ ਸਰਜਨਹਾਰਾ ਭਗਤ ਸੋਹੇ ਦਰ ਵਾਰ ਸਬਦ ਸੁਹਾਇਆ ਜੀਓ ਬੋਲੇ ਅੰਮ੍ਰਿਤ ਨਾ ਬਾਣ ਰਸਨ ਰਸਾਇਆ ਜੀਓ ਰਸਨ ਰਸਾਏ ਨਾਮ ਤਿਸਾਏ ਗੁਰ ਕੇ ਸਬਦ ਵਿਕਾਣੇ ਪਾਰਸ ਪਰਸੇ ਪਾਰਸ ਹੋਏ ਜਾਂ ਤੇਰੇ ਮਨ ਪਾਣੇ ਅਮਰਾ ਪਦ ਪਾਇਆ ਆਪ ਗਵਾਇ ਬਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਿਨ ਦਰ ਸਾਚਾ ਸਾਜੇ ਕੇ ਵਪਾਰੀ ਭੂਕ ਪਿਆ ਸੁਆਤ ਕਿਉਂ ਦਰ ਜਾਏ ਸਾ ਜੀਓ ਸਤਿਗੁਰ ਪੁੱਛੋ ਜਾਏ ਨਾਮ ਧਿਆਏ ਸਾ ਜੀਓ ਸੱਚ ਨਾਮ ਧਿਆਈ ਸਾ

ਨਿਵਾਰੀ ਨਾਨਕ ਨਾਮ ਮਹਾਂ ਰਸ ਮੀਠਾ ਤ੍ਰਿਸ਼ਨਾ ਨਾਮ ਨਿਵਾਰੀ ਤ੍ਰਾਸਰੀ ਸੰਤ ਮਹੱਲਾ ਪਹਿਲਾ ਪਿਰ ਸੰਗ ਮੂਠੜੀਏ ਖਬਰ ਨਾ ਪਾਈਆ ਜੀਓ ਮਸਤਕ ਲਿਖੜਿਆ ਲੇਖ ਪੁਰਬ ਕਮਾਇਆ ਜੀਓ ਲੇਖ ਨਾ ਬੇਟੀ ਪੁਰਬ ਕਮਾਇਆ ਉਹ ਕਹਿ ਜਾਣਾ ਕਿਹੋ ਸੀ ਗੁਣੀ ਆਚਾਰ ਨਹੀਂ ਰੰਗ ਰਾਤੀ ਅਵਗੁਣ ਬਹਿ ਬਹਿ ਰੋਸੀ ਤਨ ਜੋਬਨ ਆਕ ਕੀ ਛਾਇਆ ਬਿਰਦ ਪਏ ਦਿਨ ਪੁੰਨਿਆ ਨਾਨਕ ਨਾਮ ਬਿਨਾ ਦੁਹਾਗਣ ਛੁਟੀ ਝੂਠ ਵਿਛੁੰਨਿਆ ਬੂਡੀ ਘਰ ਘਾਲਿਓ ਗੁਰ ਕੇ ਪਾਏ ਚਲੋ ਸੱਚ ਨਾਮ ਤੇ ਆਏ ਪਾਵ ਹੈ ਸੁਖ ਮਹਿਲੋ ਹਰ ਨਾਮ ਤੇ ਆਏ ਤਾਂ ਸੁਖ ਪਾਏ ਪੇ ਅੜੇ ਦਿਨ ਚਾਰੇ ਨਿਜ ਕਰ ਜਾਏ ਬਹਿ ਸੱਚ ਪਾਏ ਅੰਦਰ ਨਾਲ ਪਿਆਰੇ ਬਿਨ ਭਗਤੀ ਘਰ ਵਾਸ ਨ ਹੋਵੀ ਸੁਣਿਓ ਲੋਕ ਸੁਭਾਏ ਨਾਨਕ ਸਰਸੀ ਤਾਂ ਫਿਰ ਪਾਏ ਰਾਤੀ ਸੱਚ ਨਾਏ ਫਿਰ ਤਨ ਪਾਵੇ ਤਾਂ ਫਿਰ ਭਾਵੇ ਨਾਰੀ ਜੀਓ ਰੰਗ ਪ੍ਰੀਤਮ ਰਾਤੀ ਗੁਰ ਕੇ ਸਦ ਵਿਚਾਰੀ ਜੀਓ ਗੁਰ ਸਦ ਵਿਚਾਰੀ ਨਾ ਪਿਆਰੀ ਨਿਮ ਨਿਮ ਭਗਤ ਕਰੇਈ ਮਾਇਆ ਮੋਹ ਜਲਾਏ ਪ੍ਰੀਤਮ ਰਸਮੈ ਰੰਗ ਕਰੇਈ ਪ੍ਰਭ ਸਾਚੇ ਸੇਤੀ ਰੰਗ ਰੰਗੇਤੀ ਲਾਲ ਭਈ ਮਨ ਮਾਰੀ ਨਾਨਕ ਸਾਚ ਵਸੀ ਸੁਹਾਗਣ ਪਿਰ ਸਿਮ ਪ੍ਰੀਤ ਪਿਆਰੀ ਪਿਰ ਕਰ ਸੋਏ ਨਾਰ ਜੇ ਪਿਰ ਪਾਵੇ ਜੀਓ ਝੂਠੇ ਵਹਿਣ ਚਵੇ ਕਾਮ ਨ ਆਵੇ ਜੀਓ ਝੂਠ ਅਲਾਵੇ ਕਾਮ ਨ ਆਵੇ ਨਾ ਪਿਰ ਦੇਖੈ ਨੈਣੀ ਅਵਗਣਿਆਰੀ ਕੰਤ ਵਿਸਾਰੀ ਛੂਟੀ ਵਿਦਨ ਰਹਿਣੀ ਗੁਰ ਸ਼ਬਦ ਨ ਮਾਨੈ ਫਾਹੀ ਫਾਥੀ ਸਾਤਨ ਮਹਿਲ ਨ ਪਾਏ ਨਾਨਕ ਆਪੇ ਆਪ ਪਛਾਣੇ ਗੁਰਮੁਖ ਸਹਿਜ ਸਮਾਏ ਧੰਨ ਸੁਹਾਗਣ ਨਾਰ ਜਿਨ ਪਰ ਜਾਣਿਆ ਜੀਓ ਨਾਮ ਬਿਨਾ ਕੁੜਿਆਰ ਕੂੜ ਕਮਾਣਿਆ ਜੀਓ ਹਰ ਭਗਤ ਸੁਹਾਵੀ ਸਾਚੇ ਭਾਵੀ ਪਾਏ ਭਗਤ ਪ੍ਰਭ ਰਾਤੀ ਪਿਰ ਰਲਿਆਲਾ ਜੋ ਬਿਣ ਬਾਲਾ ਤਿਸਰਾਵੇ ਰੰਗ ਰਾਤੀ ਗੁਰੂ ਸਭ ਦੇ ਵਿਗਾਸੀ ਸਹੋਰਾ ਵਾਸੀ ਫਲ ਪਾਇਆ ਗੁਣਕਾਰੀ ਨਾਨਕ ਸਾਚ ਮਿਲੇ ਵਡਿਆਈ ਪਿਰ ਕਰ ਸੋਹੈ ਨਾਰੀ ਤਨਾਸਰੀ ਸ਼ੰਤ ਮਹੱਲਾ ਚੌਥਾ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਏ ਜੀਓ ਸਤਿਗੁਰ ਮਿਲੇ ਸੁਪਾਏ ਸਹਿਜ ਗੁਣ ਗਾਈਏ ਜੀਓ ਗੁਣ ਗਾਇਓ ਸਦਾ ਅੰਨ ਦਿਨ ਜੇ ਆਪ ਸਾਜੇ ਭਾਵੇ ਅਹੰਕਾਰ ਹੋਮੈ ਤਜੇ ਮਾਇਆ ਸਹਿਜ ਨਾਮ ਸਮਾਵੇ ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਏ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਏ ਜੀਓ ਅੰਦਰ ਸਾਚਾ ਨਿਉ ਪੂਰੇ ਸਤਿਗੁਰੇ ਜੀਓ ਹਉ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੇ ਜੀਓ ਕਦੇ ਨਾ ਵਿਸਾਰੀ ਅਨ ਦਿਨ ਸਮਾਰੀ ਜੇ ਨਾਮ ਲਈ ਤਾਂ ਜੀਵਾ ਸਰਵਣੀ ਸੁਣੀ ਤਾਂ ਇਹੋ ਮਨ ਤ੍ਰਿਪਤ ਗੁਰਮੁਖ ਅੰਮ੍ਰਿਤ ਪੀਵਾ ਨਦਰ ਕਰੇ ਤਾਂ ਸਤਿਗੁਰ ਮੇਲੇ ਅਨ ਦਿਨ ਵਿਵੇਕ ਬੁੱਧ ਵਿਚਰੇ ਅੰਦਰ ਸਾਚਾ ਨਿਉ ਪੂਰੇ ਸਤਿਗੁਰੇ ਸਤ ਸੰਗਤ ਮਿਲੇ ਵੱਡ ਭਾਗਤ ਹਰ ਰਸ ਆਵੇ ਜੀਓ ਅਨ ਦੇ ਰਹੇ ਲਿਵ ਲਾਏ ਤਾਂ ਸਹਿਜ ਸਮਾਵੇ ਜੀਓ ਸਹਿਜ ਸਮਾਵੇ ਤਾਂ ਹਰ ਮਨ ਪਾਵੇ ਸਦਾ ਅਤੀਤ ਬੈਰਾਗੀ ਹਲਤ ਪਲਤ ਸੋਭਾ ਜਾਗੇ ਅੰਤਰਾਮ ਨਾਮ ਲਿਵ ਲਾਗੀ ਹਰ ਇੱਕ ਸੋਗ ਦੁਹਾਂ ਤੇ ਮੁਕਤਾ ਜੁਪਾ ਕਰੇ ਸੁਭਾਵੈ ਸਤਸੰਗਤ ਮਿਲੇ ਵਡਪਾਗ ਤਾਂ ਰਸ ਆਵੇ ਜੀਓ ਦੂਜੇ ਪਾਏ ਦੁੱਖ ਹੋਏ ਮਨ ਮੁੱਖ ਜਮ ਜੋਹਿਆ ਜੀਓ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਓ ਮਾਇਆ ਦੁੱਖ ਮੋਹ ਹੋਮੇ ਰੋਹਿਆ ਮੇਰੀ ਮੇਰੀ ਕਰਤ ਵਿਹਾਵੇ ਜੋ ਪ੍ਰਭ ਦੇ ਤਿਸ ਚੇਤੇ ਨਾ ਅੰਤ ਗਿਆ ਪਛਤਾਵੇ ਬਿਨ ਨਾਵੇ ਕੋ ਸਾਥ ਨ ਚਾਲੈ ਪੁੱਤਰ ਕਲੱਤਰ ਮਾਇਆ ਤੋਹਿਆ ਦੂਜੇ ਪਾਏ ਦੁੱਖ ਹੋਏ ਮਨ ਮੁੱਖ ਜਮ ਜੋਹਿਆ ਜੀਓ ਕਰ ਕਿਰਪਾ ਲਿਹੋ ਮਿਲਾਏ ਮੈਲ ਹਰ ਪਾਇਆ ਜੀਓ ਸਦਾ ਰਹੇ ਕਰਜੋੜ ਪ੍ਰਮਨ ਪਾਇਆ ਜੀਓ ਪ੍ਰਮਨ ਪਾਵੇ ਤਾਂ ਹੁਕਮ ਸਮਾ ਹੁਕਮਾਂ ਸੁਖ ਪਾਇਆ ਅੰਨ ਜਾਪਤ ਰਹੇ ਦਿਨ ਰਾਤੀ ਸਹਿ ਨਾਮ ਧਿਆਇਆ ਨਾਮ ਨਾਮ ਲਈ ਵਡਿਆਈ ਨਾਨਕ ਨਾਮਨ ਭਾਵੇ ਕਰ ਕਿਰਪਾ ਲਿਹੋ ਮਿਲਾਏ ਮੈਲ ਹਰ ਪਾਵੇ ਜੀਓ ਤ੍ਰਾਸਰੀ ਮਹੱਲਾ ਪੰਜਵਾਂ ਸ਼ਾਂਤੀ ਕਿਉਂ ਕਾ ਸਕੋ ਪ੍ਰਸਾਦ ਸਤਿਗੁਰ ਦੀਨ ਦਿਆਲ ਜਿਸ ਸੰਗ ਹਰ ਗਾਵੀਏ ਜੀਓ ਅੰਮ੍ਰਿਤ ਹਰ ਕਾ ਨਾਮ ਸਾਧ ਸੰਗ ਰਾਵੀਏ ਜੀਓ ਭਜ ਸੰਗ ਸਾਧੂ ਇੱਕ ਅਰਾਧੂ ਜਨਮ ਦੁੱਖ ਨਾਸੇ ਤੁਰ ਕਰਮ ਲਿਖਿਆ ਸਾਚ ਸਿੱਖਿਆ ਕੱਟੀ ਜਮ ਕੀ ਫਸੈ ਪੈ ਪਰਮ ਨੱਠ ਛੁੱਟੀ ਗੱਠ ਜਮ ਪੰਥ ਮੂਲ ਆਵੀਏ ਬਿਨਵੰਤ ਨੰਗ ਧਾਰ ਕਿਰਪਾ ਸਦਾ ਹਰ ਗੁਣ ਗਾਵੀਏ ਨੇ ਧਰਿਆ ਤਰ ਇੱਕ ਨਾਮ ਨਿਰੰਜਨੋ ਜੀਓ ਤੂੰ ਦਾਤਾ ਦਤਾਰ ਸਰਬ ਦੁੱਖ ਭੰਜਨੋ ਜੀਓ ਦੁੱਖ ਹਰਤ ਕਰਤਾ ਸੁਖੇ ਸੁਆਮੀ ਸਰਨ ਸਾਧੂ ਆਇਆ ਸੰਸਾਰ ਸਾਗਰ ਮਾਂ ਬਿਖੜਾ ਪਾਲੇਕ ਮਾਹੇ ਤਰਾਇ ਪੂਰਿਆ ਸਰਬ ਥਾਈ ਗੁਰ ਗਿਆਨ ਨੇਤਰੀ ਅੰਜਣੋ ਬਿਨਵੰਤ ਨਾਨਕ ਸਦਾ ਸਿਮਰੀ ਸਰਬ ਦੁੱਖ ਪੈ ਪੰਜਨੋ ਆਪ ਲੀਏ ਲੜ ਲਾਏ ਕਿਰਪਾ ਧਾਰੀਆ ਜੀਓ ਮੋਹੇ ਨਿਰਗੁਣ ਨੀਚ ਅਨਾਥ ਪ੍ਰਭ ਅਗਮ ਅਪਾਰੀਆ ਜੀਓ ਦਿਆਲ ਸਦਾ ਕਿਰਪਾ ਸੁਮ ਨੀਚ ਤਾਂ ਪਣਹਾਰਿਆ
ਜੀ ਜਾਣ ਤਸਾ ਵਾਸ ਤੇਰੇ ਸਗਲ ਤੇਰੀ ਸਾਰੇ ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰੀਆ ਬਨਵੰਤ ਨਾਮ ਗੁਣ ਗਾਇ ਜੀ ਹਰ ਜਪ ਜਪੋ ਬਨਵਾਰੀਆ ਤੇਰਾ ਦਰਸ ਅਪਾਰ ਨਾਮ ਅਮੋਲ ਇਜੀਓ ਨਿਤ ਜਪੇ ਤਰਦਾਸ ਪੁਰਖ ਅਤੁਲ ਇਜੀਓ ਸੰਤ ਆਪ ਤੁਠਾ ਹਰ ਸਹਿ ਸੇਤੀ ਮਾਤਿਆ ਗੁਰਚੰਦ ਲਾਗੇ ਮਹਾਂਭਾਗੇ ਸਦਾ ਅਨ ਦਿਨ ਜਾਗਿਆ ਸਦ ਸਦਾ ਸੰਭਾਗੀ ਸੁਹਾਸਾ ਗੁਣ ਬੋਲੇ ਬਿਨਵੰਤ ਨਾਨਕ ਤੂਰ ਸਾਧੂ ਨਾਮ ਪ੍ਰਭੂ ਅਮੋਲ ਈ ਰਾਗ ਤਨਾ ਸ੍ਰੀ ਬਾਣੀ ਭਗਤ ਕਬੀਰ ਜੀ ਕੀ ਕਿਉਂ ਕਾ ਸਗੋ ਪ੍ਰਸਾਦ ਸਨਕ ਸਨੰਦ ਮਹੇਸ ਸਮਾਨਾ ਸੇਖ ਨਾਗ ਤੇਰੋ ਮਰਮ ਨ ਜਾਨਾ ਸੰਤ ਸੰਗਤ ਰਾਮ ਹਿਰਦੇ ਵਸਾਈ ਰਹਾਉ ਹਨੂਮਾਨ ਸਰ ਗਰੜ ਸਮਾਨਾ ਸੁਰਪਤ ਨਰਪਤ ਨਹੀਂ ਗੁਣ ਜਾਨਾ ਚਾਰ ਵੇਦ ਅਰ ਸਿਮਰਤ ਪੁਰਾਨਾ ਕਮਲਾ ਪਤ ਕਬਲਾ ਨਹੀਂ ਜਾਨਾ ਕਹਿ ਕਬੀਰ ਸੋ ਭਰਮੈ ਨਾਹੀ ਪਗ ਲਗ ਰਾਮ ਰਹੇ ਸਰਨਾਹੀ ਦਿਨ ਤੇ ਪਹਿਰ ਪਹਿਰ ਤੇ ਕਰੀਆਂ ਆਵ ਘਟੈ ਤਨ ਸੀਜੇ ਕਾਲ ਹੇਰੀ ਫਿਰੇ ਬਦਕ ਜਿਉ ਕਹੋ ਕਵਣ ਬਿਦ ਕੀਜੈ ਸੋ ਦਿਨ ਆਵਣ ਲਾਗਾ ਮਾਤ ਪਿਤਾ ਪਾਈ ਸੁਤ ਬਣਤਾ ਕਹੋ ਕਉ ਹੈ ਕਾ ਰਹਾਉ ਜਬ ਲਕ ਜੋਤ ਕਾਇਆ ਮੈਂ ਵਰਤੇ ਆਪਾਂ ਪਸੂ ਨ ਬੂਝੇ ਲਾਲ ਚੱਕਰੇ ਜੀਵਨ ਪਦ ਕਾ ਲੋਚਨ ਕਸੂ ਨਾ ਸੂਝੇ

ਜੋਜਨ ਸ਼ਤਰ ਚਲੇ ਥਾ। ਦੇਹਿ ਗਿਰਜਨ ਖਾਇ ਸਰਬ ਸੁਨ ਕੀ ਲੰਕਾ ਹੋਤੀ, ਰਾਵਣ ਸੇ ਅਧਿਕਾਇ ਸਰਬ ਕਹਾਂ ਭਇਓ ਦਰ ਬਾਂਧੇ ਹਾਥੀ। ਖਿਨ ਮੈਂ ਪਈ ਪਰਾਈ ਦੁਰਬਾਸਾ, ਸੋ ਕਰ ਤਿਠ ਗੌਰੀ ਜਾਦ ਏ ਫਲ ਪਾਏ ਕਿਰਪਾ ਕਰੀ। ਜਨ ਆਪਣੇ ਉਪਰ ਨਾਮ ਦਿਉ ਹਰ ਗੁਣ ਗਾਏ, ਦਸ ਬੈਰਾਗਣ ਮੋਹਿ ਬਸ ਕੀਨੀ, ਪੰਚੋ ਕਾ ਮਿਟ ਨਾਓ। ਸਤਰ ਦੋਇ ਭਰੇ ਅੰਮ੍ਰਿਤਸਰ, ਵਿਖ ਕੋ ਮਾਰ ਕਢਾਓ ਪਾਸੇ, ਬਹੁਨ ਆਵਣ ਪਾਉ ਅੰਮ੍ਰਿਤ ਬਾਣੀ, ਘਟ ਤੇ ਉਚਰੋ ਆਤਮ ਕਉ ਸਮਝਾਉ ਰਹਾਉ। ਬਜਰ ਕੁਠਾਰ ਮੋਹਿ ਸੀਨਾ, ਕਰ ਮਿਨਤ ਲਗ ਪਾਵੋ। ਸੰਤਨ ਕੇ ਹਮੇ ਉਲਟੇ ਸੇਵਕ, ਭਗਤਨ ਤੇ ਡਰ ਪਾਉ। ਇਹ ਸੰਸਾਰ ਤੇ ਤਾਂ ਵੀ ਛੂਟੋ, ਜੋ ਮਾਇਆ ਨਹਿ ਲਪਟਾਓ। ਮਾਇਆ ਨਾਮ ਗਰਭ ਜੂਣ ਕਾ, ਤੇ ਤਾਜ ਦਰਸ਼ਨ ਪਾਉ। ਇਤ ਕਰ ਭਗਤ ਕਰੇ ਜੋ ਜਨ, ਤਿੰਨ ਪਾਉ ਸਗਲ ਚੁਕਾਈਏ। ਕਹਿਤ ਨਾਮ ਦਿਓ ਬਾਹਰ ਕਿਆ ਪਰਮੋ, ਇਹ ਸੰਜਮ ਹਰ ਪਾਈ ਮਾਰਵਾੜ। ਜੈਸੇ ਨੀਰ ਬਹਲਾ ਬੇਰ ਬਹਲਾ ਕਰਹਲਾ, ਜਿਉਂ ਕ੍ਰਾਂਕ ਨਿਸਨਾਦ ਬਹਲਾ, ਤਿਉ ਮੇਰੇ ਮਨ ਰਾਹ ਮਈਆ। ਤੇਰਾ ਨਾਮ ਰੂੜ ਰੂਪ ਰੂੜੋ ਆਤ ਰੰਗ, ਰੂੜੋ ਮੇਰੋ ਰਾਹ ਮਈਆ ਰਹਾਉ। ਜੋ ਧਰਨੀ ਕੋ ਇੰਦਰ ਬਹਲਾ, ਕੁਸਮ ਬਾਸ ਜੈਸੇ ਪਵਰਲਾ, ਜਿਉ ਕੋਕਲ ਕੋ ਅੰਬ ਬਹਲਾ, ਤਿਉ ਮੇਰੇ ਮਨ ਰਾਹ ਮਈਆ। ਚੱਕਵੀ ਕੋ ਜੈ ਸੂਰ ਬਹਲਾ, ਮੇਨ ਮਾਨ ਸਰੋਵਰ ਹੰਸਲਾ, ਜੋ ਤਰਨੀ ਕੋ ਕੰਤ ਬਹਲਾ, ਤੋ ਮੇਰੇ ਮਨ ਰਾਹ ਮਈਆ। ਬਾਰਕ ਕੋ ਜੈਸੇ ਖੀਰ ਬਹਲਾ, ਚਾਤ੍ਰਿਕ ਮੁਖ ਜੈਸੇ ਜਲ ਧਰਾ, ਮਛਲੀ ਕੋ ਜੈਸੇ ਨੀਰ ਬਹਲਾ, ਤਿਉ ਮੇਰੇ ਮਨ ਰਾਹ ਮਈਆ। ਸਾਧਕ ਸਿੱਧ ਸਗਲ ਮੁਨ ਚਾਬਿਰਲੇ ਕਉ ਡੀਠਲਾ, ਸਗਲ ਭਾਵਨ ਤਰੁ ਨਾਮ ਬਹਲਾ, ਤਿਉ ਨਾਮੇ ਮਨ ਬੀਠਲਾ। ਪਹਿਲ ਪੁਰੀਏ ਪੁੰਡ ਰਕਵਣਾ, ਤਾਚੇ ਹੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨ ਨਉਂ ਹਰ ਹਰ ਨਾਚੰਤੀ ਨਾਚਨਾ। ਪਹਿਲ ਸੁਰ ਪਹਿਲ ਪੁਰਸਾਬਰਾ ਅਥੋਣ, ਪੁਰਸਾ ਦਮਰਾ ਅਸਗਾ ਅਸ ਉਸਗਾ, ਹਰ ਕਾ ਬਾਗਰ ਨਾਚੇ ਪਿੰਦੀ ਮੈਂ ਸਾਗਰਾ ਰਹਾਉ। ਨਾਚੰਤੀ ਗੋਪੀ ਜਨਾ, ਨਈਏ ਤੇ ਬੈਰੇ ਕੰਨਾ, ਤਰਕ ਨਾ ਚਾਵ ਭਰਮੀਆਂ ਚਾਵ, ਕੇਸਵਾ ਬਚ ਆਉਨੀ ਆਈਏ, ਮਈ ਏਕ ਅਨ ਜੀਓ। ਪਿੰਦੀ ਉਬ ਕਲੈ ਸੰਸਾਰਾ, ਭਰਮ ਭਰਮ ਆਏ ਤੁਮ ਚੇ ਦੁਆਰਾ, ਤੂੰ ਕੌਣ ਰੇ ਮੈਂ ਜੀ ਨਾਮਾ, ਹੋ ਜੀ ਆਲਾ ਤੇ ਨਿਵਾਰਨਾ, ਜਮ ਕਰਨਾ ਪਤਤ ਪਾਵਣ ਮਾਧੋ, ਬਿਰਧ ਤੇਰਾ ਧਨ ਤੇ ਵਿਅ ਮੁਨ ਜਨ ਜਿਨ ਤਿਆਉ ਹਰ ਪ੍ਰਭ ਮੇਰਾ, ਮੇਰੇ ਮਾਥੇ ਲਾਗੀ ਰੇ ਧੂਰ। ਗੋਬਿੰਦ ਚਰਨਨ ਕੀ ਸੁਰ ਨਰ ਮੁੰਜਨ, ਤਿੰਨ ਹੂ ਤੇ ਦੂਰ ਰਹਾਉ। ਦੀਨ ਕਾ ਦਿਆਲ ਮਾਧੋ ਗਰਭ ਪਰ ਹਾਰੀ, ਚਰਨ ਸਰਨ ਨਾਮ ਬਲ ਤਿਹਾਰੀ। ਧਨਾਸੀ ਭਗਤ ਰਵਿਦਾਸ ਜੀ ਕੀ ਕਿਉਂ ਕਾ ਸਗੋ ਪ੍ਰਸਾਦ, ਹਮ ਸਰ ਦੀਨ ਦਿਆਲ ਨਾ ਤੁਮ ਸਰ। ਅਬ ਪਤਿਆਰ ਕਿਆ ਕੀਜੇ, ਬਚਨੀ ਤੋਰ ਮੋਰ, ਮਨ ਮਨ ਜਨ ਕੋ ਪੂਰਨ ਦੀਜੇ। ਹੋ ਬਲ ਬਲ ਜਾਓ ਰਮਈਆ, ਕਾਰਨੇ ਕਰਨ ਕਵਣ ਅਬੋਲ ਰਹਾਓ। ਬਹੁਤ ਜਨਮ ਬਿਸਰੇ ਤੇ ਮਾਧੋ, ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇ ਕੇ ਚਿੱਤ, ਸਿਮਰਨ ਕਰੋ ਨੈਨ ਅਬ ਲੋਕਣੋ, ਸਰਵਣ ਬਾਣੀ ਸੋ ਜਸ ਪੂਰ ਰਾਖੋ, ਮਨ ਸੋ ਮਦ ਕਾਰ ਕਰੋ, ਚਰਨ ਹਿਰਦੇ ਤਰੋ, ਰਸਨ ਅੰਮ੍ਰਿਤ ਨਾਵ ਰਾਮ ਨਾਮ ਪਾਖੋ ਮੇਰੀ ਪ੍ਰੀਤ। ਗੋਬਿੰਦ ਸਿਉ ਜਿਨ ਕਟੈ ਮੈਂ ਤੁਮੋਲ, ਮੈਗੀ ਲਈ ਜੀ ਸਟਿ ਰਹਾਉ। ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ, ਭਾਵ ਬਿਨ ਭਗਤਨ ਹੋਏ ਤੇਰੀ। ਕਹਿ ਰਵਿਦਾਸ ਇੱਕ ਬੇਨਤੀ, ਹਰਸੋਂ ਪੈਰਾ ਕੁਰਾ ਜਰਾ ਮੇਰੀ, ਨਾਮ ਤਿਰੁ ਆਰਤੀ ਮਜਨ ਮੁਰਾਰੇ।

ਭਗਤਾਂ ਕੀ ਤਲੋਚਨੇ ਕੇ ਓਂਕਾਰ ਸਤਿਗੁਰ ਪ੍ਰਸਾਦ ਨਾਰਾਇਣ ਨਿੰਦ ਸੋ ਕਾਇ ਭੂਲੀ ਗਵਾਰੀ ਦੁਕਿਰਤ ਸੁਕਿਰਤ ਥਾਰੋ ਕਰਮਰੀ ਰਹਾਉ ਸੰਕਰਾ ਮਸਤਕ ਬਸਤਾ ਸੁਰਸਰੀ ਇਸਨਾਰੇ ਕੁਲ ਜਨ ਮਦੇ ਮਿਲਿਓ ਸਾਰੰਗ ਪਾਨਰੇ ਕਰਮ ਕਾਰ ਕਲੰਕ ਮਫੀਟਾ ਸ੍ਰੀ ਵਿਸ਼ਵ ਕਾ ਦੀਪਕ ਸਵਾਮੀ ਤਾਚਰੇ ਸਵਾਰਤੇ ਪੰਖੀ ਰਾਗਰ ਤਾਚੇ ਬਾਦਵਾ ਕਰਮ ਕਰ ਅਰਨ ਪਿੰਗਲਾਰੀ ਅਨਕ ਪਾਤਕ ਹਰਤਾ ਤਿਰ ਪਵਨ ਨਾਥਰੀ ਤੀਰਥ ਤੀਰਥ ਭਰਮਤਾ ਲਹੇ ਨਾ ਪਾਰ ਰੀ ਕਰਮ ਕਾਰ ਕਪਾਲ ਮੁਫਿਟਾ ਸ੍ਰੀ ਅੰਮ੍ਰਿਤ ਸਸੇ ਤੇ ਲਸ਼ਮੀ ਕਲਵਤਾਰ ਸਿਖਰ ਸੁਨਾਗਰ ਨਦੀ ਚੇ ਨਾਥੰ ਕਰਮ ਕਾਰ ਖਾਰ ਮੁਫਿਟਾ ਸ੍ਰੀ ਦਾ ਧੀਲੇ ਲੰਕਾ ਗੜ ਉਪਾੜੀ ਲੇ ਰਾਵਣ ਬਾਣ ਸਲ ਬੇਸਲ ਆਨ ਤੋਖੀਲੇ ਹਰੀ ਕਰਮ ਕਾਰ ਕਸੋਟੀ ਮੁਫਿਟਾ ਸ੍ਰੀ ਪੂਰਬ ਲੋ ਕਿਰਤਾ ਕਰਮ ਨਾ ਮਿਟੇਰੀ ਕਾਰ ਗਹਿਨ ਤਾ ਚੇ ਮੋਹੇ ਜਾਪੀ ਲੇ ਰਾਮ ਚੇ ਨਾਮ ਮੰਗ ਬਦਤ ਤਲੋਚਨ ਰਾਮ ਜੀ ਸ੍ਰੀ ਸੈਨ ਤੂਪ ਦੀਪ ਕਿਰਤ ਸਾਜ ਆਰਤੀ ਵਨ ਕਲਾਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਰਹਾਓ।

ਰਾਜ ਮੰਗੋ ਸਤ ਸੀ ਕਾ ਗਉ ਪੈਸ ਮੰਗੋ ਲਾਵੇ ਰਿਕਤਾ ਜਨ ਤੁਰੀ ਚੰਗੇਰੀ ਕਰ ਕੀ ਗੀਹਨ ਚੰਗੀ ਜਨ ਤਨਾ ਲੇਵੇ ਮੰਗੀ ਜੈ ਤਸਰੀ ਮਹੱਲਾ ਚੌਥਾ ਕਰ ਪਹਿਲਾ ਚੌਪ ਦੇ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਮੇਰੇ ਹੀ ਰਤਨ ਨਾਮ ਹਰ ਬਸਿਆ ਗੁਰ ਹਾਥ ਤਰਿਓ ਮੇਰੇ ਮਾਤਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੈ ਗੁਨਾਮ ਦਿਉ ਲਾਤਾ ਮੇਰੇ ਮਨ ਭੱਜ ਰਾਮ ਨਾਮ ਸਭ ਅਰਥਾ ਗੁਰਪੂਰੇ ਹਰ ਨਾਮ ਦਿਰੜਾਇਆ ਬਿਰਨਾਵੇ ਜੀਵਨ ਬਿਰਥਾ ਰਹਾਉ ਬਿਨ ਗੁਰਮੂੜ ਪੈਹਾ ਮਨ ਮੁਕਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਸੇਵੇ ਕਾਬੂ ਤਿਨ ਸਭ ਜਨਮ ਅਕਾਤਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲੋ ਜਨਮ ਸੁਨਾਤਾ ਮੁਕ ਕੀਜੇ ਦਾਸ ਦਾਸ ਦਾਸਨ ਕੋ ਹਰ ਦਇਆ ਤਹਰ ਜਗਨਾਥਾ ਹਮ ਅੰਦਲੇ ਗਿਆਨਹੀਨ ਅਗਿਆਨੀ ਕੋ ਚਾਲੇ ਮਾਰਗ ਪੰਥਾ ਹਮ ਅੰਦਲੇ ਕੋ ਗੁਰ ਅੰਚਲ ਦੀਜੇ ਨਾਨਕ ਚਲੇ ਮਿਲੰਤਾ ਜੈ ਸ੍ਰੀ ਮਹੱਲਾ ਚੌਥਾ ਹੀਰਾ ਲਾਲ ਅਮੋਲਕ ਹੈ ਭਾਰੀ ਬਿਨ ਗਾਹਕ ਮੀਕਾ ਕਾਖਾ ਰਤਨ ਗਾਹਕ ਗੁਰ ਸਾਧੂ ਦੇਖਿਓ ਤਵ ਰਤਨ ਬਿਕਾਨੋ ਲਾਖਾ ਮੇਰੇ ਮਨ ਗੁਪਤ ਹੀਰ ਹਰ ਰਾਖਾ ਦੀਨ ਦਿਆਲ ਮਿਲਾਇਓ ਗੁਰ ਸਾਧੂ ਗੁਰ ਮਿਲੀਏ ਹੀਰ ਪਰਾਖਰ ਹਾਉ ਮਨ ਮੁਕੋਠੀ ਅਗਿਆਨ ਅੰਧੇਰਾ ਤਿੰਨ ਘਰ ਰਤਨ ਲਾਖਾ ਤੇ ਉਜੜ ਭਰਮ ਮੋਏ ਗਵਾਰੀ ਮਾਇਆ ਭਿਅੰਗ ਬਿਕ ਚੱਕ ਹਰ ਹਰ ਸਾਧ ਮੇਲੋ ਜਨਦੀਕੇ ਹਰ ਸਾਧੂ ਸਰਨ ਹਮ ਰਾਖਾ ਹਰ ਅੰਗੀਕਾਰ ਕਰੋ ਪ੍ਰਭ ਸੁਆਮੀ ਹਮ ਪਰੇ ਭਾਗ ਤੂੰ ਪਾਖਾ ਕਿਹੇ ਜਿਹਵਾ ਕਿਆ ਗੁਣ ਆਖ ਵਖਾਣੇ ਤੁਮ ਵੱਡ ਅਗਮ ਵੱਡ ਪੁਰਖਾ ਜਨ ਨਾਨਕ ਹਰ ਕਿਰਪਾ ਧਾਰੀ ਪਖਾਣ ਡੁਬਤ ਹਰ ਰਾਖਾ ਜੈਤ ਸ੍ਰੀ ਮਹੱਲਾ ਚੌਥਾ ਹਮ ਬਾਰਕ ਕਸ਼ੂ ਨਾ ਜਾਣੇ ਗਤ ਮਿਤ ਤੇਰੇ ਮੂਰਖ ਮੁਗਧ ਏ ਆਨਾ

ਹਰਿ ਹਰਿ ਆਨ ਮਿਲਾਇਓ ਗੁਰ ਸਾਧੂ ਮਿਲ ਸਾਧੂ ਕਪਟ ਖੁੱਲਾ ਨਾ ਰਹਾਉ ਗੁਰ ਖਿਨ ਖਿਨ ਪ੍ਰੀਤ ਲਗਾਓ ਮੇਰੇ ਹੀ ਅਰੇ ਮੇਰੇ ਪ੍ਰੀਤਮ ਨਾਮ ਪਰਾਨਾ ਬਿਨ ਨਾਵੈ ਮਰ ਜਾਈਏ ਮੇਰੇ ਠਾਕੁਰ ਜਿਉ ਅਮਲੀ ਅਮਲ ਲੁਪਾਨਾ ਜਿਨ ਮਨ ਪੀ ਲੱਗੀ ਹਰ ਕੇਰੀ ਤਿੰਨ ਤੁਰ ਭਾਗ ਪੁਰਾਨਾ ਤਿੰਨ ਹਮ ਚਰਨ ਸਰੇਵੇ ਖਿਨ ਖਿਨ ਜਿਨ ਹਰ ਮੀਟ ਲਗਾਨਾ ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ ਜਨ ਬਿਸਰਿਆ ਚਰੀ ਮਿਲਾਨਾ ਜਨ ਧਨ ਧਨ ਸਤਿਗੁਰ ਜਨ ਨਾਮ ਦਰਾਜ ਨਾਨਕ ਤੇ ਸੁਕੁਰਬਾਨਾ ਜੈ ਸ੍ਰੀ ਮਹੱਲਾ ਚੌਥਾ ਸਤਿਗੁਰ ਸਾਜਨ ਪੁਰਖ ਵੱਡ ਪਰ ਸੁਖ ਰਸੁ ਫਲ ਲਾਗੇ ਬਾ ਮਾਇਆ ਭਿਆਨ ਰਸੁ ਪ੍ਰਾਣੀ ਗੁਰਬਚਨੀ ਬੇਸਰ ਕਾਢੇ ਬਾ ਮੇਰਾ ਮਨ ਰਾਮ ਨਾਮ ਰਸ ਲਾਗੇ ਬਾ ਹਰ ਕੀਏ ਪਤਤ ਪਵਿੱਤਰ ਮਿਲ ਸਾਧ ਗੁਰ ਹਰ ਨਾਮੇ ਹਰ ਰਸ ਚਾਖੇ ਬਾ ਰਹਾਉ ਧਨ ਧਨ ਵੱਡ ਭਾਗ ਮਿਲਿਓ ਗੁਰ ਸਾਧੂ ਮਿਲ ਸਾਧੂ ਲੇਵ ਉਨ ਮਨ ਲਾਗੇ ਬਾ ਤ੍ਰਿਸ਼ਨਾ ਅਗਨ ਬੁਜੀ ਸ਼ਾਂਤ ਪਾਈ ਹਰ ਨਿਰਮਲ ਨਿਰਮਲ ਗੁਣ ਗਾਏ ਬਾ ਤਿਨ ਕੇ ਭਾਗ ਖੀਨ ਤੁਰ ਪਾਏ ਨ ਸਤਿਗੁਰ ਦਰਸ਼ਨ ਨ ਪਾਏ ਬਾ ਤੇ ਦੂਜੇ ਭਾਏ ਪਵੈ ਗਰਭ ਜੋਨੀ ਸਭਿਰਤਾ ਜਨਮ ਤਿਨ ਜਾਏ ਬਾ ਹਰ ਦੇਉ ਬਿਮਲ ਮਤ ਗੁਰਸਾਧ ਪਗ ਸੇਵਾ ਹਮ ਹਰ ਮੀਟ ਲਗਾਏ ਬਾ ਜਨ ਨਾਨਕ ਰੇਨ ਸਾਧ ਪਗ ਮੰਗੈ ਹਰ ਹੋਏ ਦਿਆਲ ਦਿਵਾਏ ਬਾ ਜੈਸੀ ਮਹੱਲਾ ਚੌਥਾ ਜਿਨ ਹਰ ਹਿਰਦੇ ਨਾਮ ਨ ਬਸਿਓ ਤਨ ਮਾਤ ਕੀ ਜੇ ਹਰ ਬਾਂਝਾ ਤਨ ਸੁਝੀ ਦੇਹੇ ਫਿਰੇ ਬਿਨ ਨਾਵੇ ਓ ਖਾਪਕਾ ਮੋਏ ਕਰਾਂਜਾ ਮੇਰੇ ਮਨ ਜਪੋ ਰਾਮ ਨਾਮ ਹਰ ਮਾਜਾ ਹਰ ਹਰ ਕਿਰਪਾਲ ਕਿਰਪਾ ਪ੍ਰਭੁ ਧਾਰੀ ਗੁਰ ਗਿਆਨ ਦੀਓ ਮਨ ਸਮਝਾ ਰਹਾਓ ਹਰ ਕੀਰਤ ਕਲਯੁਗ ਪਦੀ ਉਤਮ ਹਰ ਪਾਈਏ ਸਤਿਗੁਰ ਮਾਜਾ ਹੋ ਬਲ ਸਤਿਗੁਰ ਆਪਣੇ ਜਿਨ ਗੁਪਤ ਨਾਮ ਪ੍ਰਗਾਜਾ ਦਰਸ਼ਨ ਸਾਧ ਮਿਲਿਓ ਵੱਡ ਭਾਗੀ ਸਕਲ ਵਗੈ ਗਵਾਜਾ ਸਤਿਗੁਰ ਸਭ ਪਾਇਆ ਵੱਡ ਦਾਣਾ ਹਰ ਕੀਏ ਬਹੁ ਗੁਣ ਸਾਂਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰਤ ਹਰਿਓ ਮਨ ਬਾਜਾ ਧਰਮ ਰਾਏ ਦਰ ਕਾਗਦ ਫਾਰੇ ਨਾਨਕ ਲੇਖਾ ਸਮਝਾ ਜੈ ਸ੍ਰੀ ਮਹੱਲਾ ਚੌਥਾ ਸਤ ਸੰਗਤ ਸਾਧ ਪਾਈ ਵੱਡ ਭਾਗੀ ਮਨ ਚਲ ਤੋ ਪਿਓ ਅਰੂੜਾ ਅਨਹਤ ਤੁਨ ਵਾਜੇ ਨਿਤ ਵਾਜੇ ਹਰ ਅੰਮ੍ਰਿਤ ਧਾਰਾ ਸਲੀਰਾ ਮੇਰੇ ਮਨ

ਤਾਕਤ ਬੰਦ ਪੈ ਹਮਾਇਆ ਬਿਕ ਸੰਚੇ ਲਾਏ ਜ ਕੀੜਾ ਹਰ ਕੇ ਅਰਥ ਖਰਚਨੈ ਸਾਕੈ ਜਮਕਾਲ ਸਹੇ ਸਿਰ ਪੀੜਾ ਜਿਨ ਹਰ ਅਰਥ ਸਰੀਰ ਲਗਾਇਆ ਗੁਰੂ ਸਾਧੂ ਬਹੁ ਸਰਦਾ ਲਾਏ ਮੁਖ ਧੂੜਾ ਹਲਤ ਪਲਤ ਹਰ ਸੋਭਾ ਪਾਵੇ ਹਰ ਅੰਗ ਲੱਗਾ ਮਨ ਗੂੜਾ ਹਰ ਹਰ ਮੇਲ ਮੇਲ ਜਨ ਸਾਧੂ ਹਮ ਸਾਜਨਾ ਕਾ ਕੀੜਾ ਨਾਨਕ ਪ੍ਰੀਤ ਲਗੀ ਪੱਗ ਸਾਧ ਗੁਰ ਮਿਲ ਸਾਧੂ ਪਖਾਨ ਹਰਿਓ ਮਨ ਮੂੜਾ ਜੈ ਸ੍ਰੀ ਮਹਲਾ ਚੌਥਾ ਕਰ ਦੂਜਾ ਕਿਉਂ ਕਾ ਸਤਿਗੁਰ ਪ੍ਰਸਾਦ ਹਰ ਹਰ ਸਿਮਰੋ ਅਗਮ ਅਪਾਰਾ ਜੇ ਸਿਮਰਤ ਦੁੱਖ ਮਿਟੇ ਹਮਾਰਾ ਹਰ ਹਰ ਸਤਿਗੁਰ ਪੁਰਖ ਮਿਲਾਓ ਗੁਰ ਮਿਲਿਆ ਸੁਖ ਹੋਈ ਰਾਮ ਹਰ ਗੁਣ ਗਾਓ ਮੀਤ ਹਮਾਰੇ ਹਰ ਹਰ ਨਾਮ ਰੱਖੋ ਉਰਤਾਰੇ ਹਰ ਹਰਿ ਅੰਮ੍ਰਿਤ ਬਚਨ ਸੁਣਾਓ ਗੁਰ ਮਿਲਿਆ ਪ੍ਰਗਟ ਹੋਈ ਰਾਮ ਮਧਸੂਦਨ ਹਰ ਮਾਧੋ ਪ੍ਰਾਨਾ ਮੇਰੇ ਮੰਤ ਨੇ ਅੰਮ੍ਰਿਤ ਮੀਠ ਲਗਾਨਾ ਹਰ ਹਰ ਦਇਆ ਕਰੋ ਗੁਰ ਮੇਲੋ ਪੁਰਖ ਨਿਰੰਜਨ ਸੋਈ ਰਾਮ ਹਰ ਨਾਮ ਸਦਾ ਸੁਖਦਾਤਾ ਹਰ ਕੇ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਂਪੁਰ ਗੁਰ ਮੇਲੋ ਗੁਰੂ ਨਾਨਕ ਨਾਮ ਸੁਖ ਹੋਈ ਰਾਮ ਜਤ ਸ੍ਰੀ ਮਹਲਾ ਚੌਥਾ ਹਰ ਹਰ ਹਰ ਹਰ ਨਾਮ ਜਪਾਹਾ ਗੁਰਮੁਖ ਨਾਮ ਸਦਾ ਲੈ ਲਾਹਾ ਹਰ ਹਰ ਹਰ ਭਗਤ ਦ੍ਰਿੜਾਓ ਹਰ ਹਰ ਨਾਮ ਓ ਮਹਾਰਾਮ ਹਰ ਹਰ ਨਾਮ ਦਿਆਲ ਧਿਆ ਹਰ ਕੇ ਰੰਗ ਸਦਾ ਗੁਣ ਗਾਹਾ ਹਰ ਹਰ ਹਰ ਜਸ ਘੂਮਰ ਪਾਓ ਮਿਲ ਸਤਸੰਗ ਓ ਮਹਾਰਾਮ ਆਓ ਸਕੀਰ ਮੇਲ ਮਿਲਾਹਾ ਸੁਣ ਹਰ ਕਥਾ ਨਾਮ ਲੈ ਲਾਹਾ ਖਿਨ ਹਰ ਹਰ ਕਿਰਪਾ ਧਾਰ ਗੁਰ ਮੇਲੋ ਗੁਰ ਮਿਲਿਆ ਹਰ ਉ ਮਹਾਰਾਮ ਹਰ ਕੀਰਤ ਜਸ ਅਗਮ ਅਥਾਹ ਖਿਨ ਖਿਨ ਰਾਮ ਨਾਮ ਗਾ ਵਾਹ ਮੁਕ ਤਾਰੋ ਕਿਰਪਾ ਮਿਲੀਏ ਗੁਰਦਾਤੇ ਹਰ ਨਾਨਕ ਭਗਤ ਉ ਮਹਾਰਾਮ ਜੈ ਸ੍ਰੀ ਮਹਲਾ ਚੌਥਾ ਰਸ ਰਸ ਰਾਮ ਰਸਾਲ ਸਲਾਹਾ ਮਨ ਰਾਮ ਨਾਮ ਪੀਨਾ ਲੈ ਲਾਹਾ ਖਿਨ ਖਿਨ ਭਗਤ ਕਰੇ ਦਿਨ ਰਾਤੀ ਗੁਰਮਤਿ ਭਗਤ ਉ ਮਹਾਰਾਮ ਹਰ ਹਰ ਗੁਣ ਗੋਬਿੰਦ ਜਪਾਹਾ ਮੰਤਨ ਜੀ ਸ਼ਬਦ ਲੈ ਲਾਹਾ ਗੁਰਮਤਿ ਪੰਚ ਦੂਤ ਵਸ ਆਵੈ ਮੰਤਨ ਹਰ ਉ ਮਹਾਰਾਮ ਨਾਮ ਰਤਨ ਨਾਮ ਜਪਾ ਹਰ ਗੁਣ ਗਾਇ ਸਦਾ ਲੈ ਲਾਹਾ ਦੀਨ ਦਿਆਲ ਕਿਰਪਾ ਕਰਮਾ ਦਿਉ ਹਰ ਹਰ ਨਾਮ ਉ ਮਹਾਰਾਮ ਜਪੋ ਜਗਦੀਸ਼ ਜਪੋ ਮਨ ਮਹਾਉ ਹਰ ਹਰ ਜਗਨਨਾਥ ਜਗ ਲਾਹਾ ਧੰਨ ਧੰਨ ਵੱਡੇ ਠਾਕੁਰ ਪ੍ਰਮੇਰੇ ਜਪੋ ਨਾਨਕ ਭਗਤ ਉ ਮਹਾਰਾਮ ਜੈਤ ਸ੍ਰੀ ਮਹਲਾ ਚੌਥਾ ਆਪੇ ਜੋਗੀ ਜੁਗਤ ਜੁਗਾਹ ਆਪੇ ਨਿਰਪੋ ਤਾੜੀ ਲਾਹਾ ਆਪੇ ਹੀ ਆਪ ਵਰਤੇ ਆਪੇ ਨਾਮ ਉ ਮਹਾਰਾਮ ਆਪੇ ਦੀਪ ਲੋ ਦੀਪਾ ਆਪੇ ਸਤਿਗੁਰ ਸਮੁੰਧ ਮਤਾਪੇ ਮਤ ਮਤਤ ਕਢਾਏ ਜਪੋ ਨਾਮ ਰਤਨ ਉ ਮਹਾਰਾਮ ਸਖੀ ਮਿਲੋ ਮਿਲ ਗੁਣ ਗਵਾਹਾ ਗੁਰਮੁਖ ਨਾਮ ਜਪੋ ਹਰ ਲਾਹਾ ਹਰ ਹਰ ਭਗਤ ਦੜੀ ਮਨ ਪਾਈ ਹਰ ਹਰ ਨਾਮ ਉ ਮਹਾਰਾਮ ਆਪੇ ਵੱਢ ਦਾਣਾ ਵੱਢ ਸਾਹਾ ਗੁਰਮੁਖ ਪੂੰਜੀ ਨਾਮ ਸਾਹਾ ਹਰ ਹਰ ਦਾਤ ਕਰੋ ਪ੍ਰਭਾਵੇ ਗੁਣ ਨਾਨਕ ਨਾਮ ਉ ਮਹਾਰਾਮ ਜੈਤ ਸ੍ਰੀ ਮਹਲਾ ਚੌਥਾ ਮਿਲ ਸਤ ਸੰਗਤ ਸੰਗ ਗੁਰਾਹਾ ਪੂੰਜੀ ਨਾਮ ਗੁਰਮੁਖ ਵੇ ਸਾਹਾ ਹਰ ਹਰ ਕਿਰਪਾ ਧਾਰ ਮਧਸੂਦਨ ਮਿਲ ਸਤ ਸੰਗ ਉ ਮਹਾਰਾਮ ਹਰ ਗੁਣਬਾਣੀ ਸਰਵਣ ਸੁਨਾਹਾਉ ਕਰ ਕਿਰਪਾ ਸਤਿਗੁਰੂ ਮੇਲਾਹਾਉ ਗੁਣ ਗਾਵੈ ਗੁਣ ਬੋਲੇ ਬਾਣੀ ਹਰ ਗੁਣ ਜਪ ਉ ਮਹਾਰਾਮ ਸਭ ਤੀਰਥ ਵਰਤ ਜਗ ਪੁੰਨ ਤੋ ਲਾਹਾਉ ਹਰ ਹਰ ਨਾਮ ਨ ਪੁੰਜੇ ਪੁਜਾਹਾਉ ਹਰ ਹਰ ਅਤੁਲ ਤੋਲ ਅਤ ਭਾਰੀ ਗੁਰਮ

ਸਤਨੰਤਰ ਸਭਣੀ ਜਾਈ ਜੋ ਦਿਸੇ ਸੋ ਤੇਰਾ ਸੰਤ ਸੰਗ ਪਾਵੇ ਜੋ ਨਾਨਕ ਤਿਸ ਵਰਨ ਹੋਈ ਹੈ ਫੇਰਾ ਜੈ ਸ੍ਰੀ ਮਹੱਲਾ ਪੰਜਵਾਂ ਕਰ ਚੌਥਾ ਦੁਬਦੇ ਕਿਉਂ ਕਾ ਸਤਿਗੁਰ ਪ੍ਰਸਾਦ ਅਬ ਮੈਂ ਸੁਖ ਪਾਇਓ ਗੁਰ ਅੱਗੇ ਤਜੇ ਸਿਆਣ ਪੋ ਚਿੰਦ ਪਸਾਇ ਐਂ ਛੋੜੇ ਹੋਇਆ ਤਿਆਗੇ ਰਹਾਓ ਜਾਓ ਦੇਖੋ ਤੋ ਸਗਲ ਮੋਹ ਮੋਹੀ ਓ ਤੋ ਸਨ ਪਰ ਗੁਰ ਭਾਗੋ ਕਰ ਕਿਰਪਾ ਟਹਿਲ ਹਰ ਲਾਇਓ ਤੋ ਜਮ ਛੋਡੀ ਮੋਰੀ ਲਾਗ ਤਰਿਓ ਸਾਗਰ ਪਾਵਕ ਜੋ ਸੰਤ ਪੇਟੇ ਵਡ ਭਾਗ ਜੋ ਨਾਨਕ ਸਰਬ ਸੁਖ ਪਾਏ ਮੋਰੋ ਹਰ ਚਰਨੀ ਚਿਤ ਲਾਗੋ ਜੈ ਸ੍ਰੀ ਮਹੱਲਾ ਪੰਜਵਾਂ ਮਨ ਮੈਂ ਸਤਿਗੁਰ ਧਿਆਨ ਧਰਹਾ ਦੜਿਓ ਗਿਆਨ ਮੰਤਰ ਹਰ ਨਾਮ ਪ੍ਰਭ ਜੀਓ ਮਾਇਆ ਕਰਾ ਰਹਾਉ ਕਾਲ ਜਾਲ ਅਰ ਮਹਾਂ ਜੰਜਾਲਾ ਛੁੱਟ ਕੇ ਜਮੇ ਡਰਾ ਆਇਓ ਦੁੱਖ ਹਰਨ ਦੀ ਆਇਓ ਦੁੱਖ ਹਰਨ ਸ਼ਰਨ ਕੁਰਨਾ ਪੁੱਤ ਗਹਿਓ ਚੰਨ ਆਸਰਾ ਨਾਵ ਰੂਪ ਆਇਓ ਸਾਧ ਸੰਗ ਪਰਮ ਦੁਪਾਰ ਪਰਾ ਪਿਓ ਪਿਓ ਗਾਥੀਓ ਪਰਮਾ ਕੋ ਨਾਨਕ ਅਜਰ ਜਰਾਉ ਜੈ ਸ੍ਰੀ ਮਹੱਲਾ ਪੰਜਵਾਂ ਜਾ ਕੋ ਪਏ ਗੋਬਿੰਦ ਸਹਾਈ ਸੂਖ ਸਹਿਜ ਆਨੰਦ ਮੰਗਲ ਸਗਲ ਸਿਉ ਸੂਖ ਸਹਿਜ ਆਨੰਦ ਸਗਲ ਸਿਉ ਵਾਕੋ ਵਿਆਦ ਨ ਕਾਇ ਰਹਾਉ ਦਿਸੇ ਸਭ ਸੰਗ ਰਹੇ ਅਲੇਪਾ ਨੇ ਵਿਆਪੇ ਉਨਮਾਈਏ ਕੇ ਰੰਗ ਤਤ ਕੇ ਬੇਤੇ ਸਤਿਗੁਰ ਤੇ ਬੁੱਧ ਪਾਈ ਦਇਆ ਮਾਇਆ ਕਿਰਪਾ ਠਾਕਰ ਕੀ ਸਹੀ ਸੰਤ ਸੁਪਾਈ ਤਿਨ ਕੈ ਸੰਗ ਨਾਨਕ ਨਿਸਤਰੀਏ ਦਿਨ ਰਸ ਰਸ ਹਰ ਗੁਣ ਗਾਈ ਜਾ ਸ੍ਰੀ ਮਹੱਲਾ ਪੰਜਵਾਂ ਗੋਬਿੰਦ ਜੀਵਨ ਪ੍ਰਾਣ ਤਨ ਰੂਪ ਅਗਿਆਨ ਮੋਹ ਮਗਨ ਮਹਾਂਪ੍ਰਾਣੀ ਅੰਧਿਆਰੇ ਮੈਂ ਦੀਪ ਰਹਾਉ ਸਫਲ ਦਰਸ਼ਨ ਤੁਮਰਾ ਪ੍ਰਪ੍ਰੀਤਮ ਚੰਨ ਕਮਲ ਅਨੂਪ ਅਨਕ ਬਾਰ ਕਰੋ ਤੇ ਬੰਧਨ ਮਨੇ ਚਰਾਵ ਧੂਪ ਹਾਰ ਪਰਿਓ ਤੁਮਰੇ ਪ੍ਰਭ ਦੁਆਰੇ ਦੜਕਰ ਗਏ ਤੁਮਾਰੀ ਲੋਕ ਕਾਢ ਲਿਹੋ ਨਾਨਕ ਆਪਣੇ ਕੋ ਸੰਸਾਰ ਭਾਵ ਕੇ ਕੂਪ ਜਦ ਸ੍ਰੀ ਮਹੱਲਾ ਪੰਜਵਾਂ ਕੋਈ ਜਨ ਹਰਸੂ ਦੇਵੇ ਜੋਰ ਹੈ ਚਰਨ ਗਹੋ ਬਕੋ ਸੁਭ ਰਸਨਾ ਦੀਜੇ ਪ੍ਰਾਣਿਆ ਕੋਰ ਰਹਾਉ ਮਨ ਤਨ ਨਿਰਮਲ ਕਰਤ ਕਿਆਰ ਹਰ ਸਿੰਚੇ ਸੁਧਾ ਸੰਜੋ ਇਆ ਰਸ ਮੈਂ ਮਗਨ ਹੋਤ ਕਿਰਪਾ ਤੇ ਮਾਂ ਬਖਿਆ ਤੇ ਤੋਰ ਆਇਓ ਸ਼ਰਨ ਦੀਨ ਦੁੱਖ ਪੰਜਣ ਚਿਤਵੋ ਤੁਮਰੀ ਓਰ ਅਪਹਿ ਪਦ ਦਾਣ ਸਿਮਰਨ ਸਵਾਮੀ ਕੁਪਰ ਨਾਨਕ ਬੰਧਨ ਸ਼ੋਰ ਜੈ ਸ੍ਰੀ ਮਹੱਲਾ ਪੰਜਵਾਂ ਚਾਤਰਕ ਚਿਤਵਤ ਬਰਸਤ ਮੇਹੇ ਕਿਰਪਾ ਸਿੰਧ ਕਰਨਾ ਪ੍ਰਵਤਾਰੋ ਹਰ ਪ੍ਰੇਮ ਪਤ ਕੋ ਨੇਰ ਹਾਉ ਅਨਕ ਸੂਕ ਚੱਕ ਵੀ ਨਹੀਂ ਚਾਹਤ ਅਨੰਦ ਪੂਰਨ ਪੇਕ ਦੇਹੇ ਆਨ ਓ ਪਾਵਨ ਜੀਵਤ ਮੀਨਾ ਬਿਨ ਜਲ ਮਰਨਾ ਤੇਹੇ ਹਮ ਅਨਾਥ ਨਾਥ ਹਰ ਸਰਨੀ ਆਪਣੀ ਕਿਰਪਾ ਕਰੇਹੇ ਚੰਨ ਕਮਲ ਨਾਨਕ ਆਰਾਧੇ ਤਿਸ ਬਨਿਆਨ ਕੇਹੇ ਜੈ ਸ੍ਰੀ ਮਹੱਲਾ ਪੰਜਵਾਂ ਮੰਤਨ ਬਸ ਰਹੇ ਮੇਰੇ ਪ੍ਰਾਣ ਕਰ ਕਿਰਪਾ ਸਾਧੂ ਸੰਘ ਪੇਟਾਏ ਪੂਰਨ ਪੁਰਖ ਸੁਜਾਨ ਰਹਾਉ ਪ੍ਰੇਮ ਠਗੋਰੀ ਜਿਨ ਕੋ ਪਾਈ ਤਿੰਨ ਰਸ ਪੀਓ ਭਾਰੀ ਤਾ ਕੀ ਕੀਮਤ ਕਹਿਣ ਨਾ ਜਾਈ ਕੁਦਰਤ ਕਵਣ ਹਮਾਰੀ ਲਾਏ ਲਾਏ ਲੜ ਦਾਸ ਜਿਨੇ ਆਪਣੇ ਉਦਰੇ ਉਦਰ ਨਹਾਰੇ ਪ੍ਰਭ ਸਿਮਰ ਸਿਮਰ ਸਿਮਰ ਸੁਖ ਪਾਇਓ ਨਾਨਕ ਸਰਨ ਦੁਆਰੇ

ਜੀਓ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਿ ਸੇ ਤੀ ਮਨਮਜੀਆਂ ਮਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦ ਤਾਂ ਗਾਵੋ ਹਰੀ ਕੀਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ

ਹਰਨਾਲੇ ਸਾਚੀ ਸਾਹਿਬਾ ਕਿਆ ਨਾਹੀਂ ਕਰ ਤੀਰਾ ਕਰਤਾ ਤੀਰਾ ਸਭ ਕਿਛ ਹੈ ਜਿਸ ਦੇ ਸੁਭ ਪਾਵੇ ਸਦਾ ਸਿਮਤ ਸਲਾ ਤੀਨੀ ਨਾਮ ਨਮਸਾਵੇ ਨਾਮ ਜਿਨ ਕਾ ਮਨਮਸਿਆ ਵਾਜੇ ਸ਼ਬਦ ਕਨੇਰੇ ਕਹ ਨਾਨਕ ਸੱਚੀ ਸਾਹਿਬਾ ਕਿਆ ਨਾਹੀਂ ਕਰ ਤੀਰਾ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਵਸਿਆ ਜਿਨ ਇੱਛਾ ਸਾ ਪਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤਿਰਕਾਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਨ ਕਰ ਧਾਰੀਆ ਪੰਚ ਦੂਤਰ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ

ਵਾਲੀਆਂ ਮੁਕਦਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਮਨ ਛਕਿਆ ਦੇ ਚਲਾਈ ਤੇਗ ਬਾਹੀ ਦੇ ਕੇ ਡਟ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ।

ਸੀਸ ਦਿੱਤੇ। ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੀ ਆ ਰਿਹਾ ਨਾ ਚਰਾਏਗਾ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ।

ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਮਨ ਕਾ ਸਦਕਾ ਸਰਬ ਸੁਖ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ

ਢਿਆਂਦਿਓਟ। ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ ਕਮਲਾਂ ਵਿਖੀ ਅਰਦਾਸ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ

ਸਰਦਾ ਹਰਜੀਤ ਸਿੰਘ ਸਿੱਧੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਬਖਸ਼ੇ ਹੋਏ ਸਵਾਸਾਂ ਨੂੰ ਭੂ ਕਰਕੇ ਆਪ ਜੀ ਦੇ ਪਰਲੋਕ ਨੂੰ ਗਮਨ ਕਰ ਗਏ ਸਨ। ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਉਹਨਾਂ ਦੇ ਸਰਕਾਰ ਜੋ ਪਿਤਾ ਸਰਦਾਰ ਬਿੱਕਰ ਸਿੰਘ ਸਿੱਧੂ ਸਾਰੇ ਪਰਿਵਾਰ ਵੱਲੋਂ ਉਹਨਾਂ ਦੇ ਨਮੇਤਾ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਸੱਚੇ ਪਾਤਸ਼ਾਹ ਜੀਓ ਪਾਵਨ ਬਾਣੀ ਦੇ ਸਹਿਜ ਪਾਠ ਆਰੰਭ ਕਰਵਾਏ ਸੀ, ਮੱਧ ਭਾਗ ਆਏ ਨੇ। ਇਸੇ ਤਰ੍ਹਾਂ ਬਾਣੀ ਦੀ ਸੰਪੂਰਨਤਾ ਬਖਸ਼ਣੀ, ਪੜ੍ਹੀ ਸੁਣੀ ਬਾਣੀ ਦਾ ਭਾਵ ਉਸ ਵਿਛੜੀ ਰੂਹ ਆਤਮਾ ਨੂੰ ਪ੍ਰਦਾਨ ਕਰਦੇ ਹੋਏ ਉਸ ਵਿਛੜੀ ਹੋਈ ਰੂਹ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ ਚਨਵਾਸਾ ਬਖਸ਼ਣਾ, ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦੇ ਬਲ ਬਖਸ਼ਣੇ, ਪਰਿਵਾਰ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ, ਡੋਲਦੇ ਹੋਏ ਮਨਾਂ ਨੂੰ ਨਾਮ ਬਾਣੀ ਦਾ ਸਹਾਰਾ ਬਖਸ਼ਿਸ਼ ਕਰਦੇ ਹੋਏ ਸਹਿਜ ਅਡੋਲਤਾ ਧੀਰਜ ਬਖਸ਼ਣੀ,

ਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਛੇ ਪੌੜੀਆਂ ਸਭ ਜੀ ਦੀ ਪਾਠ ਹੋਏ ਬਾਣੀ ਪੜ੍ਹਦੇ ਆ। ਅੱਖਰ ਵਾਧਾ ਘਾਟਾ ਪੁਲ ਚੁਗਮਾਪ ਕਰਨਾ, ਚੱਲਦੇ ਹੋਏ ਬਾਣੀ ਦੇ ਪ੍ਰਭਾਵ ਵਿੱਚੋਂ ਮੁੱਖ ਵਾ ਬਖਸ਼ਿਸ਼ ਕਰੋ ਜੀ ਅੱਗੇ ਪਾਠ ਕਰਨ ਦੀ ਸਮਾ।